0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
2: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents

ਬਹੁਤ ਬਹੁਤ ਸਵਾਗਤ ਹੈ ਜੀ। ਮੈਨੂੰ ਲੱਗਦਾ ਮੈਂ ਆਪਣਾ ਮਾਈਕ ਜਿਹੜਾ ਮਿਊਟ ਕਰਤਾ, ਜਿਹਦੇ ਕਰਕੇ ਆਵਾਜ਼ ਪ੍ਰੋਪਰ ਨਹੀਂ ਜਾ ਪਾ ਰਹੀ ਸੀਗੀ, ਬਟ ਹੁਣ ਆਈ ਥਿੰਕ ਵੀ ਤੁਸੀਂ ਸੁਣ ਪਾ ਰਹੇ ਹੋਗੇ ਮੈਨੂੰ। ਸੋ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ, ਜਿੱਥੇ ਇੱਕ ਗੀਤ ਸੰਗੀਤ ਦੀ ਗੱਲਬਾਤ ਚੱਲ ਰਹੀ ਸੀ ਉਹਦੇ ਨਾਲ ਨਾਲ ਹੀ, ਕਿਉਂਕਿ AI ਜਿਹੜੀ ਇਹ ਜਿਸ ਤਰੀਕੇ ਨਾਲ ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ

0: ਆਪਣਾ ਇੰਪੈਕਟ ਲੈ ਕੇ ਆ ਰਹੀ ਹੈ। ਆਈ ਥਿੰਕ ਇਹਤੇ ਬਹੁਤ ਗੌਰ ਕਰਨ ਦੀ ਲੋੜ ਹੈ। ਆਪਾਂ ਅਕਸਰ ਟੈਕਨੋਲੋਜੀ ਦੀ ਪੈਰਵੀ ਕਰਦੇ ਹਾਂ ਕਿ ਵੀ ਟੈਕਨੋਲੋਜੀ ਜਿਹੜੀ ਹੈ ਇਹਨੂੰ ਯੂਟੀਲਾਈਜ਼ ਕਰਨਾ ਚਾਹੀਦਾ, ਯੂਜ਼ ਕਰਨਾ ਚਾਹੀਦਾ, ਕਿਉਂਕਿ ਜਿੰਨਾ ਜਿੰਨਾ ਇਹ ਤੋਂ ਆਪਾਂ ਦੂਰ ਜਾਂਦੇ ਜਾਵਾਂਗੇ ਉਨਾ ਉਨਾ ਨੁਕਸਾਨ, ਕਿਉਂਕਿ ਤੁਹਾਡੇ ਦੂਰ ਜਾਣ ਦੇ ਨਾਲ ਇਹ ਹਟ ਨਹੀਂ ਸਕਦੀ। ਕਿਉਂਕਿ ਜੇ ਤੁਸੀਂ ਇਹ ਸੋਚੋ ਕਿ ਤੁਸੀਂ ਇਹ ਤੋਂ ਦੂਰ ਚਲੇ ਗਏ ਹੋ ਤੇ ਟੈਕਨੋਲੋਜੀ ਜਿਹੜੀ ਇਹ ਸਾਨੂੰ ਛੱਡ ਦੇਗੀ ਜਾਂ ਸਾਡੇ ਤੇ ਕੋਈ ਇੰਪੈਕਟ ਨਹੀਂ ਪਾਏਗੀ, ਇਸ ਤਰ੍ਹਾਂ ਦਾ ਕੁਛ ਨਹੀਂ ਹੋਣ ਵਾਲਾ। ਬਟ ਅਲਟੀਮੇਟਲੀ ਕੀ ਹੈ ਵੀ ਇਹ ਨੁਕਸਾਨ ਜਿਹੜਾ ਕਰਨ ਵਾਲੀ ਇਹਨੇ ਤਾਂ ਨੁਕਸਾਨ ਕਰਕੇ ਰਹਿਣਾ। ਜੋ ਕੁਛ ਇਹਨੇ ਕਰਕੇ ਦਿਖਾਉਣਾ ਉਹ ਸਾਨੂੰ ਕਰਕੇ ਦਿਖਾਏਗੀ। ਸੋ ਤੇ ਰਿਐਲਿਟੀ ਨੂੰ ਪਹਿਚਾਨਣਾ ਵੀ ਬੜਾ ਜ਼ਰੂਰੀ ਹੈ। ਜਿਸ ਤਰੀਕੇ ਦੇ ਨਾਲ ਹੁਣ ਰੀਸੈਂਟ ਟਾਈਮ ਦੇ ਵਿੱਚ ਪਹਿਲਾਂ ਤਾਂ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਵੀ ਟਰੰਪ ਜਿਹੜਾ ਉਹ ਮਜ਼ਾਕ ਮਜ਼ਾਕ ਦੇ ਵਿੱਚ ਹੀ ਕਹਿ ਰਿਹਾ ਕਿ ਕੈਨੇਡਾ ਨੂੰ 21ਵੀਂ ਸਟੇਟ ਬਣ ਜਾਣਾ ਚਾਹੀਦਾ, ਕੈਨੇਡਾ ਦੇ ਉੱਤੇ ਮੈਂ ਇਹਨਾਂ ਦੇ ਇਸ ਤਰ੍ਹਾਂ ਦੇ ਇੰਪੈਕਟ ਲਵਾਂਗਾ ਵੀ ਬਿਜ਼ਨਸ ਵਾਰ ਇੱਕ ਤਰੀਕੇ ਨਾਲ ਟ੍ਰੇਡ ਵਾਰ ਸ਼ੁਰੂ ਕਰਤੀ ਤੇ ਕੈਨੇਡਾ ਨੂੰ ਝੁਕਾਉਣ ਦੀ ਪੂਰੀ ਗੱਲਬਾਤ ਜਿਹੜੀ ਉਹ ਕੀਤੀ ਗਈ। ਆਪਾਂ ਰੋਜ਼ ਹੀ ਸੁਣਦੇ ਆਏ ਹਾਂ ਵੀ ਕਿਸ ਤਰੀਕੇ ਦੇ ਨਾਲ ਟ੍ਰੇਡ ਵਾਰ ਜਿਹੜੀ ਚੱਲ ਰਹੀ ਹੈ, ਟੈਰਿਫ ਦੀਆਂ ਗੱਲਾਂ ਚੱਲ ਰਹੀਆਂ ਨੇ, ਸਾਨੂੰ ਕਿਸ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਰ ਪਾਸਿਓਂ ਟਰੰਪ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਬਟ ਕਾਬਲੇ ਤਾਰੀਫ ਕਾਰਨੀ ਹੁਣੇ ਵੀ ਨੇ, ਕਿਉਂਕਿ ਜਿਨ੍ਹਾਂ ਨੇ ਜਿਸ ਵਧੀਆ ਅੰਦਾਜ਼ ਦੇ ਵਿੱਚ ਇੱਕ ਬਿਊਰੋਕਰੇਟ ਸੀਗੇ ਜਿਨ੍ਹਾਂ ਨੇ ਇੱਕ ਸਮਝ ਲਿਆ ਵੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕਿ ਹੁਣ ਡਿਸੀਜਨ ਮੇਕਿੰਗ ਵੀ ਮੇਰੇ ਹੱਥ 'ਚ, ਕਿਸੇ ਪੋਲੀਟੀਸ਼ੀਅਨ ਦੀ ਗੱਲ ਨਹੀਂ ਮੈਨੂੰ ਸੁਣਨੀ ਪੈਣੀ, ਕਿਉਂਕਿ ਉਹ ਖੁਦ ਹੀ ਪੋਲੀਟੀਸ਼ੀਅਨ ਬਣ ਗਏ ਤੇ ਉਹਨਾਂ ਨੇ ਸਾਰੇ ਡਿਸੀਜਨ ਬੜੀ ਤੇਜ਼ੀ ਦੇ ਨਾਲ ਲਏ ਤੇ ਕਾਫੀ ਇਨਵੈਸਟਮੈਂਟ ਦੀਆਂ ਖਬਰਾਂ ਤੇ ਹੋਰ ਬੜਾ ਕੁਛ ਜੋ ਆਪਾਂ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ, ਈਵਨ ਤੋਂ ਅਲਬਰਟਾ ਦੇ ਰੈਫਰੈਂਡਮ ਨੂੰ ਵੀ ਨੱਥ ਪਾਉਣ ਵਾਸਤੇ, ਕਿਉਂਕਿ ਆਲਰੇਡੀ ਅਲਬਰਟਾ ਦੇ ਵਿੱਚ ਬਹੁਤ ਕੁਛ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਰਕੇ ਦਿਖਾਤੀਆਂ ਵੀ ਲਓ ਜੀ ਅਲਬਰਟਾ ਦੇ ਅੰਦਰ ਵੀ ਇੰਨਾ ਕੁਛ ਹੋਏਗਾ। ਕਿਉਂਕਿ ਜਦੋਂ ਐਨਰਜੀ ਦੀ ਗੱਲ ਕਰਦੇ ਹਾਂ, ਐਨਰਜੀ ਸੁਪਰ ਪਾਵਰ ਜੇ ਕੈਨੇਡਾ ਬਣਨਾ ਚਾਹੁੰਦਾ ਤੇ ਵਾਈ ਨੋਟ ਫਿਰ ਅਲਬਰਟਾ ਨੂੰ ਕਿੱਦਾਂ ਭੁੱਲਿਆ ਜਾ ਸਕਦਾ ਜਾਂ ਅਲਬਰਟਾ ਤੋਂ ਪਿੱਛੇ ਕਿੱਦਾਂ ਰਿਹਾ ਜਾ ਸਕਦਾ। ਤੇ ਉਹਨੇ ਪਿਛਲੇ ਥਰਸਡੇ ਨੂੰ ਇੱਕ ਨਵੀਂ ਪਾਈਪਲਾਈਨ ਦੀ ਵੀ ਗੱਲਬਾਤ ਕਰਤੀ, ਪੈਸੀਫਿਕ ਲਿੰਕ, ਜਿਹੜਾ ਕਿ ਬਿਲੀਅਨਸ ਆਫ ਡਾਲਰ ਜਿਹਦੇ ਉੱਤੇ ਲੱਗਣੀ ਆ, ਤੇ ਨਾਲ ਦੀ ਨਾਲ ਹੀ ਪ੍ਰਾਈਵੇਟ ਪੈਂਬੀਨਾ ਪਾਈਪ ਵਾਲੇ ਨੇ ਵੀ 10% ਸ਼ੇਅਰ ਲੈਣ ਦੀ ਗੱਲ ਕਰਤੀ। ਉਸ ਤੋਂ ਇਲਾਵਾ ਗਵਰਨਮੈਂਟ ਨੇ ਵੀ ਹਾਮੀ ਭਰਤੀ ਵੀ ਆਪਾਂ ਵੀ ਇਹਦੇ ਵਿੱਚ ਆਪਣਾ ਜਿਹੜਾ ਪੈਸਾ ਇਨਵੈਸਟ ਕਰਨ ਤੋਂ ਹੁਣ ਗੁਰੇਜ ਨਹੀਂ ਕਰਨਾ, ਕਿਉਂਕਿ ਪਹਿਲਾਂ ਪ੍ਰਾਈਵੇਟ ਸੈਕਟਰ ਤੋਂ ਹੀ ਆਸ ਕੀਤੀ ਜਾਂਦੀ ਸੀ, ਹੁਣ ਸਰਕਾਰਾਂ ਵੀ ਪੈਸਾ ਪਾਉਣਗੀਆਂ, ਕਿਉਂਕਿ ਪਰ ਡੇ 1 ਮਿਲੀਅਨ ਬੈਰਲ ਤੇਲ ਜਿਹੜਾ ਉਹਦੇ ਚੋਂ ਕੱਢਿਆ ਜਾਏਗਾ, ਮਤਲਬ ਪਾਈਪਾਂ ਥਰੂ ਜਾਏਗਾ, ਤੇ ਨਾਲ ਦੀ ਨਾਲ ਹੀ ਦੁਨੀਆਂ ਭਰ ਦੇ ਵਿੱਚ ਸਪੈਸ਼ਲੀ ਏਸ਼ੀਅਨ ਕੰਟਰੀ ਜਾਂ ਯੂਰਪ ਦੇ ਵਿੱਚ ਇਹ ਤੇਲ ਜਿਹੜਾ ਵੇਚਿਆ ਜਾਣਾ ਜਾ ਕੇ, ਤੇ ਅਲਬਰਟਾ ਦੀ ਇਕੋਨਮੀ ਤਾਂ ਵਧੀਆ ਹੋਏਗੀ ਹੋਏਗੀ ਉਹਦੇ ਨਾਲ, ਬਟ ਨਾਲ ਦੀ ਨਾਲ ਜਿਹੜਾ ਕੈਨੇਡਾ ਨੂੰ ਵੀ ਕਾਫੀ ਜ਼ਿਆਦਾ ਸਟਰੈਂਥ ਮਿਲੇਗੀ, ਕੈਨੇਡੀਅਨ ਇਕੋਨਮੀ ਦੇ ਉੱਤੇ ਵੀ ਕਾਫੀ ਵੱਡਾ ਅਸਰ ਦੇਖਣ ਨੂੰ ਮਿਲੇਗਾ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਬਟ ਮੈਂ ਦੇਖ ਰਿਹਾ ਸੀਗਾ ਵੀ ਨਾਲ ਜਿੱਥੇ ਇਹ ਆਪਾਂ ਗੱਲਾਂ ਕਰ ਰਹੇ ਹਾਂ ਤੇ ਦੂਜੇ ਪਾਸੇ ਕੁਛ ਇਹ ਖਬਰਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਵੀ ਮਾਰਕ ਕਾਰਨੀ ਹੁਣ ਜਿਹੜਾ ਬਿਆਨ ਦਿੱਤਾ, ਤੇ ਉਹਦਾ ਮਤਲਬ ਇਹ ਹੈ ਕਿ ਵੀ ਕੈਨੇਡਾ ਜਿਹੜਾ ਉਹ ਲੜਾਈ ਵਾਸਤੇ ਤਿਆਰ ਬਰ ਤਿਆਰ ਹੋ ਰਿਹਾ ਜਾਂ ਕੀ ਕਹਿੰਦੀ ਹੈ ਰਿਪੋਰਟ, ਥੋੜੀ ਜਿਹੀ ਸੁਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਆਪਣੀਆਂ ਬਾਕੀ ਦੀਆਂ ਖਬਰਾਂ।
1: ਕੈਨੇਡਾ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਮੇਂ ਸਵੀਕਾਰ ਕੀਆ ਕਿ ਉਨ੍ਹੋਂਨੇ ਇੱਕ ਐਸੀ ਸਥਿਤੀ ਕੇ ਲਿਏ ਤਿਆਰੀ ਕੀ ਹੈ ਜਿਸੇ ਕਭੀ ਸੋਚਾ ਵੀ ਨਹੀਂ ਜਾ ਸਕਤਾ ਥਾ, ਔਰ ਯਹ ਸਥਿਤੀ ਹੈ ਅਮੇਰਿਕਾ ਕਾ ਕੈਨੇਡਾ ਪਰ ਹਮਲਾ। ਉਨ੍ਹੋਂਨੇ ਕਿਹਾ ਕਿ ਬੇਸ਼ੱਕ ਇਸਕਾ ਜੋਖਿਮ ਕਮ ਹੈ ਔਰ ਇਸਕੀ ਸੰਭਾਵਨਾ ਵੀ ਨਾ ਕੇ ਬਰਾਬਰ ਹੈ। ਨਿਊਯਾਰਕ ਟਾਈਮਸ ਸੇ ਬਾਤਚੀਤ ਮੇਂ ਉਨ੍ਹੋਂਨੇ ਕਿਹਾ ਕਿ ਡੋਨਾਲਡ ਟਰੰਪ ਕੇ ਅਮੇਰਿਕਾ ਕਾ ਰਾਸ਼ਟਰਪਤੀ ਬਣਨੇ ਕੇ ਬਾਅਦ ਅਮੇਰਿਕਾ ਕੈਨੇਡਾ ਸੰਬੰਧ ਨਏ ਸਿਰੇ ਸੇ ਪਰਿਭਾਸ਼ਿਤ ਹੋਏ ਹੈ। ਐਸੇ ਮੇਂ ਪ੍ਰਧਾਨ ਮੰਤਰੀ ਕੇ ਤੌਰ ਪਰ ਉਨਕੀ ਜ਼ਿੰਮੇਦਾਰੀ ਹੈ ਕਿ ਵੋ ਸਭੀ ਸੰਭਾਵਿਤ ਪਰਿਸਥਿਤੀਓਂ ਪਰ ਵਿਚਾਰ ਕਰੇਂ। ਕਾਰਨੀ ਨੇ ਕਿਹਾ ਯਹ ਕੇਵਲ ਰਿਸਕ ਮੈਨੇਜਮੈਂਟ ਹੈ। ਲੇਕਿਨ ਕਿਆ ਵਾਕਈ ਮੇਂ ਅਮੇਰਿਕਾ ਕੈਨੇਡਾ ਪਰ ਹਮਲਾ ਕਰ ਸਕਤਾ ਹੈ? ਐਸਾ ਹੁਆ ਤੋ ਸਥਿਤੀ ਕੈਸੀ ਹੋਗੀ? ਆਜ ਪਹਿਲੀ ਖਬਰ ਮੇਂ ਇਸੀ ਕੀ ਬਾਤ। दरअसल ट्रंप की वैश्विक टैरिफ नीति और उनका बार बार ये कहना कि वो कनाडा को अमेरिका का 51वां राज्य बनाना चाहते हैं कनाडा को इस बारे में सोचने पर मजबूर कर देता है। साल 2025 में ट्रंप ने कहा था कि ये बिल्कुल असंभव है कि अमेरिका कभी कनाडा के खिलाफ सैन्य बल का इस्तेमाल करेगा। इसके बजाय उन्होंने कहा कि वह राजनीतिक उद्देश्यों को हासिल करने के लिए आर्थिक दबाव बनाते रहेंगे। व्हाइट हाउस ने भी एक बयान में कहा है, राष्ट्रपति ट्रंप ने कनाडा के लोगों की सुरक्षा के लिए किसी भी अन्य व्यक्ति से अधिक काम किया है। बीबीसी से बात करने वाले सैन्य विशेषज्ञ भी मानते हैं कि कनाडा पर अमेरिकी हमला होने की संभावना काफी कम है, लेकिन ये मुद्दा कनाडाई लोगों के बीच चिंता का विषय जरूर बना हुआ है। जनवरी में अमेरिका के वेनेजुएला के

ਝੰਡੇ ਲੈ ਕੇ ਆ ਜਾਂਦੇ ਆ ਉਹ ਝੰਡੇ ਵਾਲੇ ਲੋਕੀ ਹੁੰਦੇ ਨੇ ਮੋਸਟਲੀ ਜਿਹੜੇ ਉਹਦੇ ਵਿੱਚ ਹੁੰਦੇ ਆ ਤੇ ਆਮ ਲੋਕੀ ਜਿਹੜੇ ਉਹ ਤੋਂ ਪਰੇ ਪਰੇ ਹੋਣ ਦੀ ਕੋਸ਼ਿਸ਼ ਕਰਦੇ ਨੇ ਮੈਂ ਸਪੈਸ਼ਲੀ ਜਾਣਦਾ ਵੀ ਜਿਹੜੇ ਲੋਕੀ ਗਵਰਨਮੈਂਟ ਆਫੀਸ਼ਲਸ ਹੁੰਦੇ ਆ ਜਾਂ ਵੱਖਰੇ ਵੱਖਰੇ ਆਰਮੀ ਦੇ ਨਾਲ ਰਿਲੇਟਡ ਜਾਂ ਹੋਰ ਜਿਹੜੀਆਂ ਇਸੋ ਜਿਹੀਆਂ ਸੰਸਥਾਵਾਂ ਜਿਹੜੀਆਂ ਉਹ ਆਪਣੇ ਆਪ ਨੂੰ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਵੀ ਇਹ ਝੰਡਿਆਂ ਵਾਲੇ ਸਾਡੇ ਆਸੇ ਪਾਸੇ ਨਾ ਘੁੰਮਣ ਤੇ ਸਾਡੇ ਤੋਂ ਦੂਰੀ ਬਣਾਉਣ। ਬਟ ਇਹ ਆ ਵੀ ਕਿਉਂਕਿ ਕੈਨੇਡਾ ਦਾ ਸਿਸਟਮ ਹੀ ਇਸ ਤਰ੍ਹਾਂ ਦਾ ਜਿੱਥੇ ਹਰ ਬੰਦੇ ਨੂੰ ਆਜ਼ਾਦੀ ਹੈ ਤੁਸੀਂ ਆਪਣੀ ਗੱਲਬਾਤ ਕਰਨੀ ਜਾਂ ਆਪਣਾ ਜਿਹੜਾ ਸਿਸਟਮ ਹੈ ਉਹ ਰੱਖ ਸਕਦੇ ਹੋ। ਸੋ ਇਹ ਚੀਜ਼ ਦਾ ਜਿਹੜਾ ਇਹਨੂੰ ਫਾਇਦਾ ਚੁੱਕਣਾ ਜਾਂ ਕੁਛ ਕਹਿਣਾ ਆਈ ਡੋਂਟ ਥਿੰਕ ਵੀ ਇਹ ਸਹੀ ਹੋਏਗਾ ਕਿਉਂਕਿ ਇਹ ਸਿਸਟਮ ਹੀ ਇੱਦਾਂ ਹੈ ਵੀ ਜਿਹਦੇ 'ਚ ਆਪਾਂ ਸਾਰਿਆਂ ਨੂੰ ਆਜ਼ਾਦੀ ਹੈ ਵੀ ਆਪਾਂ ਜਿਹੜੀ ਆਪਣੀ ਗਲਤ ਤਰੀਕੇ ਨਾਲ ਕਰਨੀ ਹੈ ਉਹ ਕੀਤੀ ਜਾ ਸਕਦੀ ਹੈ ਤੇ ਪ੍ਰੋਟੈਸਟ ਕਰਨਾ ਤੇ ਤੁਸੀਂ ਕਰ ਸਕਦੇ ਹੋ। ਸੋ ਹੁਣ ਗੱਲਬਾਤ ਆ ਜਾਂਦੀ ਹੈ ਕਿ ਵੀ ਕੈਨੇਡਾ ਦੀ ਸਪੋਰਟ ਅਲਬਰਟਾ ਦੀ ਸਪੋਰਟ ਕਰ ਰਹੇ ਜਿਹੜੇ ਲੋਕੀ ਵੱਖਵਾਦੀ ਨੇ ਜਿਹੜੇ ਆਪਣੇ ਆਪ ਨੂੰ ਵੱਖਰੇ ਕਰਨਾ ਚਾਹੁੰਦੇ ਨੇ ਤੇ ਅਮਰੀਕਾ ਦੇ ਵਿੱਚ ਵੀ ਇਨਵੋਲਵਮੈਂਟ ਲੈ ਰਿਹਾ। ਅਮਰੀਕਾ ਦੀ ਜੇ ਆਪਾਂ ਸਿਸਟਮ ਦੇਖੀਏ ਤੇ ਮੈਨੂੰ ਯਾਦ ਹੈ ਵੀ ਇੱਕ ਟਾਈਮ ਸੀਗਾ ਜਦੋਂ ਕੋਲਡ ਵਾਰ ਚੱਲਦੀ ਸੀਗੀ ਅਮਰੀਕਾ ਤੇ ਸਹਿਯੋਗੀ ਪਲੱਸ ਅਗੇਂਸਟ ਰਸ਼ੀਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਇਹ ਸੋਵੀਅਤ ਯੂਨੀਅਨ ਮੇਰੇ ਖਿਆਲ ਕਹਿੰਦੇ ਸੀਗੇ ਉਦੋਂ ਕਹਿੰਦੇ ਸੋਵੀਅਤ ਯੂਨੀਅਨ ਸੀਗਾ। ਸੋ ਉਹਨੂੰ ਤੋੜਨ ਦੇ ਵਿੱਚ ਮੰਨਿਆ ਜਾਂਦਾ ਕਿ ਵੀ ਉਸ ਟਾਈਮ ਦੇ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਨੇ ਇਸ ਤਰੀਕੇ ਨਾਲ ਅੰਦਰ ਐਂਟਰ ਕਰਕੇ ਪੂਰਾ ਸੋਵੀਅਤ ਯੂਨੀਅਨ ਜਿਹੜਾ ਉਹ ਤੋੜਤਾ ਤੇ ਉਸ ਤੋਂ ਬਾਅਦ ਜਿਹੜਾ ਉਹ ਹਮੇਸ਼ਾ ਹੀ ਜਿਹਨੂੰ ਕਹਿੰਦੇ ਨੇ ਅਨਸਟੇਬਲ ਜਿਹਾ ਰਿਹਾ ਕਾਫੀ ਲੰਬੇ ਸਮੇਂ ਤੋਂ। ਅਨਲੈਸ ਵੀ ਹੁਣ ਲੜਾਈ ਜਦੋਂ ਲੱਗਣ ਤੋਂ ਬਾਅਦ ਥੋੜਾ ਜਿਹਾ ਉਹਨਾਂ ਦੀ ਅਮੀਰੀ ਜਿਹੜੀ ਵਾਪਸ ਆ ਗਈ ਹੈ ਕਿਉਂਕਿ ਜਿਹਨੂੰ ਕਹਿੰਦੇ ਵੀ ਕੁੱਬੇ ਨੂੰ ਲੱਤ ਵੱਜੀ ਤੇ ਉਹਦਾ ਕੁੱਬ ਸਿੱਧਾ ਹੋ ਗਿਆ। ਸੋ ਉਸ ਤਰ੍ਹਾਂ ਦਾ ਸਿਸਟਮ ਜਿਹੜਾ ਹੁਣ ਰਸ਼ੀਆ ਦੇ ਨਾਲ ਚੱਲਦਾ। ਬਟ ਇਹ ਇਕੱਲਾ ਇੱਥੇ ਨਹੀਂ, ਇਸ ਤੋਂ ਇਲਾਵਾ ਤੁਸੀਂ ਦੇਖੋ ਵੀ ਇੰਡੀਆ ਤੇ ਪਾਕਿਸਤਾਨ ਦੇ ਅੰਦਰ ਵੀ ਜਿਹੜੀ ਲੜਾਈ ਲੱਗੀ ਹੈ ਤੇ ਉਹ ਵੀ ਜਿਹੜੀ ਪੂਰੀ ਪੂਰੀ ਸਪੋਰਟ ਜਿਹੜੀ ਹੁੰਦੀ ਹੈ ਉਹ ਅਮੈਰੀਕਾ ਦੀ ਹੁੰਦੀ ਰਹੀ ਹੈ ਖੁੱਲ੍ਹ ਕੇ ਤੇ ਰਸ਼ੀਆ ਨੇ ਵੀ ਤੁਹਾਨੂੰ ਪਤਾ ਵੀ ਕਈ ਵਾਰੀ ਗੱਲਬਾਤ ਆਉਂਦੀ ਰਹੀ ਵੀ ਜਦੋਂ ਇੰਡੀਆ ਦੀ ਹੈਲਪ ਕਰਨ ਵਾਸਤੇ ਆਉਂਦਾ ਰਿਹਾ। ਇਸੇ ਤਰੀਕੇ ਦੇ ਨਾਲ ਚਾਈਨਾ ਦੇ ਨਾਲ ਜਿਹੜੇ ਛੋਟੇ ਛੋਟੇ ਕੰਟਰੀ ਨੇ ਜਿਹੜੇ ਇੱਕ ਦੋ ਜਿੱਥੇ ਡਿਸਪਿਊਟ ਚੱਲਦੇ ਆ ਤੇ ਉੱਥੇ ਅਮਰੀਕਾ ਸਪੋਰਟ ਕਰਦਾ ਹੈ। ਹੋਰ ਵੀ ਕਿਉਂਕਿ ਇਹਨਾਂ ਦੀ ਫੋਰਨ ਪਾਲਿਸੀ ਇਹ ਵੀ ਜਿੱਥੇ ਜਿੱਥੇ ਵੀ ਇਹ ਚੀਜ਼ਾਂ ਹੋਣ ਉੱਥੇ ਉੱਥੇ ਆਪਾਂ ਸਪੋਰਟ ਕਰਕੇ ਉਹਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਨੇ। ਅਰਬ ਕੰਟਰੀਜ਼ ਦੀ ਤਾਂ ਗੱਲ ਹੀ ਛੱਡਦੀ ਹੈ ਆਪਾਂ, ਤੁਹਾਨੂੰ ਪਤਾ ਵੀ ਉੱਥੇ ਜਿਸ ਤਰੀਕੇ ਦੇ ਨਾਲ ਸਿਸਟਮ ਚੱਲਿਆ। ਇਰਾਕ ਦੇ ਉੱਤੇ ਪਹਿਲਾਂ ਧੱਬੇ ਲਾਏ ਗਏ ਵੀ ਇਹਨਾਂ ਕੋਲ ਬਹੁਤ ਵੈਪਨ ਨੇ, ਬਟ ਬਾਅਦ ਚ ਤੇ ਉੱਥੋਂ ਕੁਛ ਨਿਕਲਿਆ ਨੀ ਸਦਾਮ ਹੁਸੈਨ ਨੂੰ ਮਾਰਨ ਤੋਂ ਬਾਅਦ। ਫਿਰ ਹੁਣ ਇਰਾਨ ਦੇ ਨਾਲ ਵੀ ਜੋ ਕਿਹਾ ਗਿਆ ਸੀਗਾ ਵੀ ਇਹਨੂੰ ਬਹੁਤ ਜ਼ਿਆਦਾ ਜਲਦੀ ਜਲਦੀ ਇਹਨੂੰ ਖਤਮ ਕਰ ਦੇਣਾ ਵੀ ਇੱਥੇ ਸੱਤਾ ਪਰਿਵਰਤਨ ਕਰਨਾ। ਸੱਤਾ ਤੇ ਪਰਿਵਰਤਨ ਹੁੰਦੀ ਨੀ ਜਿੱਥੇ ਮੈਜੋਰਟੀ ਆਫ ਲੋਕੀ ਜਿਹੜੇ ਨੇ, ਮੈਜੋਰਟੀ ਵੀ ਮਤਲਬ ਇੱਕ ਹਾਈ ਐਂਡ ਮੈਜੋਰਟੀ ਜਿਹੜੀ ਹੈ, ਐਸਾ ਲੱਗਦਾ ਵੀ ਪੂਰਾ ਕੰਟਰੀ ਜਿਹੜਾ ਉਹ ਇਰਾਨ ਦੇ ਜਿਹੜੇ ਖਮਿਆਨੀ ਹੁੰਦੇ ਨਾਲ ਸੀਗਾ ਜਾਂ ਹੁਣ ਜਿਹੜੇ ਉਹਦੇ ਨਵੇਂ ਲੀਡਰ ਦੇ ਪੁੱਤਰ ਬਣੇ ਆ ਉਹਨਾਂ ਦੇ ਨਾਲ ਹੈ। ਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਤੇ ਫਿਰ ਤੁਸੀਂ ਚੇਂਜ ਕਿੱਥੇ ਕਰਨਾ ਚਾਹੁੰਦੇ ਹੋ ਤੇ ਕੀ ਕਰਨਾ ਚਾਹੁੰਦੇ ਹੋ। ਬਟ ਇਹ ਹੈ ਵੀ ਇਹ ਫੋਰਨ ਪਾਲਿਸੀ ਦਾ ਹਿੱਸਾ ਹੁੰਦਾ ਵੀ ਜਿਸ ਵੀ ਤਰੀਕੇ ਨਾਲ ਇਹ ਲੋਕੀ ਜਿਹੜੇ ਨੇ ਆਪਣੇ ਕੰਮ ਕਰਦੇ ਆ। ਤੇ ਹੁਣ ਕੈਨੇਡਾ ਨੂੰ ਇਹਦਾ ਹਿੱਸਾ ਬਣਾਇਆ ਜਾ ਰਿਹਾ ਕਿ ਵੀ ਕਿਸ ਤਰੀਕੇ ਨਾਲ ਕੈਨੇਡਾ ਦੇ, ਤੁਹਾਨੂੰ ਪਤਾ ਵੀ ਦੁਨੀਆਂ ਦਾ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹ ਪਾਣੀ ਹੁੰਦਾ ਤੇ 20% ਪਾਣੀ ਜਿਹੜਾ ਦੁਨੀਆਂ ਦਾ ਉਹ ਕੈਨੇਡਾ ਕੋਲ। ਇਸ ਕਰਕੇ ਕੈਨੇਡਾ ਜਿਹੜਾ ਵਨ ਆਫ ਦਾ ਰਿਚੈਸਟ ਕੰਟਰੀ ਹੈ ਕਿਉਂਕਿ ਪਾਣੀ ਚਾਹੇ ਦੁਨੀਆਂ ਦੇ ਵਿੱਚ ਖਤਮ ਹੋਣਾ ਸ਼ੁਰੂ ਹੋ ਜਾਏਗਾ ਜਾਂ ਖਤਮ ਵੀ ਹੋ ਜਾਏਗਾ, ਬਟ ਕੈਨੇਡਾ ਦੇ ਕੋਲ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਬਣਿਆ ਰਹਿਣਾ। ਉਹਦੇ ਨਾਲ ਨਾਲ ਮੈਂ ਬਾਰ ਬਾਰ ਵੀ ਯਾਦ ਕਰਾਉਣਾ ਵੀ ਗੱਲਬਾਤ ਵੀ ਕਰਦਾ ਕਿ ਵੀ ਜਿਹੜਾ ਸਾਡਾ ਕੈਨੇਡਾ ਦੇ ਕੋਲ ਜਿਹੜੀ ਓਵਰਆਲ ਸਿਚੁਏਸ਼ਨ ਦੇਖੀ ਜਾਵੇ ਤੇ ਜਿੰਨੇ ਵੀ ਦੁਨੀਆਂ ਦੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੇ ਵਿੱਚ ਟੋਪ 10 ਜਿਹੜੇ ਚਾਹੀਦੇ ਨੇ ਦੁਨੀਆਂ ਨੂੰ ਆਪਣੇ ਕੰਮ ਕਰਨ ਵਾਸਤੇ, ਉਹਦੇ ਵਿੱਚ ਕੈਨੇਡਾ ਜਿਹੜਾ ਨੰਬਰ 1 ਤੇ ਕਹਿ ਸਕਦੇ ਵੀ ਸ਼ਾਇਦ ਹੀ ਕਿਸੇ ਦੁਨੀਆਂ ਦੇ ਐਸੇ ਕੋਈ ਕੰਟਰੀ ਹੋਣਗੇ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਜਿਹਨੂੰ ਕਹਿੰਦੇ ਆ ਵੀ ਰਿਸੋਰਸਿਸ ਹੋਣਗੇ ਜਿੰਨੇ ਕੈਨੇਡਾ ਦੇ ਕੋਲ ਹੈਗੇ ਨੇ, ਕਿਉਂਕਿ ਟੋਪ 10 ਦੇ ਵਿੱਚ 10 ਦੇ ਵਿੱਚ ਹੀ ਕੈਨੇਡਾ ਆਉਂਦਾ ਜਿਹਦੇ 'ਚ ਐਨਰਜੀ। ਦੈਟਸ ਵਾਈ ਆਲ ਦਾ ਟਾਈਮ ਜਿਹੜੇ ਨੇ ਸਾਡੇ ਪ੍ਰਾਈਮ ਮਿਨਿਸਟਰ ਕਾਰਨੀ ਕਹਿੰਦੇ ਰਹਿੰਦੇ ਕਿ ਵੀ ਐਨਰਜੀ ਦਾ ਜਿਹਨੂੰ ਕਹਿੰਦੇ ਨੇ ਸੁਪਰ ਪਾਵਰ ਬਣਨਾ ਆਪਾਂ, ਕਿਉਂਕਿ ਸਾਡੇ ਕੋਲ ਇੰਨਾ ਕੁਛ ਹੈਗਾ ਜਿਹਦੀ ਐਨਰਜੀ ਦੇ ਉੱਤੇ ਬਣ ਸਕਦੇ ਹਾਂ। ਹੁਣ ਰੀਸੈਂਟ ਟਾਈਮ ਦੇ ਵਿੱਚ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ, ਆਪਾਂ ਵੈਸੇ ਅਲਬਰਟਾ 'ਚ ਰਹਿੰਦੇ ਹਾਂ ਤਾਂ ਇੱਦਾਂ ਲੱਗਦਾ ਵੀ ਅਲਬਰਟਾ ਜਿਹੜਾ ਸਭ ਤੋਂ ਪਾਵਰਫੁਲ ਤਰੀਕੇ ਦੀ ਜਾਂ ਇੱਕ ਇੰਜਨ ਮੰਨਿਆ ਜਾਂਦਾ ਹਾਲੇ ਤੱਕ ਮੰਨਿਆ ਜਾ ਰਿਹਾ, ਬਟ ਆਉਣ ਵਾਲੇ ਟਾਈਮ ਦੇ ਵਿੱਚ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਜਾਣੀ ਕਿਉਂਕਿ ਕਾਫੀ ਲੋਕੀ ਜਿਹੜੇ ਨੇ ਉਹ ਆਪਣੀ ਆਪਣੀ ਪ੍ਰੋਵਿੰਸਿਸ 'ਚ ਬੈਕ ਜਾ ਰਹੇ ਨੇ। ਨਿਊ ਫੋਨਲੈਂਡ ਹੋ ਗਿਆ, ਉਹਦੇ ਨਾਲ ਨਾਲ ਲੈਬਰਾਡੋਰ, ਨਿਊ ਫੋਨਲੈਂਡ, ਲੈਬਰਾਡੋਰ, ਨਿਊ ਬ੍ਰੰਸਵਿਕ ਹੋ ਗਿਆ।

ਜਿਹੜਾ ਸਾਡੇ ਵਿਨੀਪੈਗ ਦੇ ਵਿੱਚ ਲੋਕੀ ਵਾਪਸ ਜਾ ਰਹੇ ਨੇ। ਸਕੈਚਵਨ ਤੋਂ ਲੋਕੀ ਬਹੁਤ ਆਉਂਦੇ ਸੀ, ਹੁਣ ਪਿਛਲੇ 15 ਸਾਲਾਂ ਤੋਂ ਸਕੈਚਵਨ ਨੇ ਵੀ ਕਦੀ ਪੈਸੇ ਨਹੀਂ ਲਏ, ਮਤਲਬ ਉਹ ਵੀ ਕੰਟਰੀਬਿਊਟ ਹੀ ਕਰਦਾ ਜਿੱਦਾਂ ਅਲਬਰਟਾ ਕੰਟਰੀਬਿਊਟ ਕਰਦਾ, ਤੇ ਫੇਅਰ ਸ਼ੇਅਰ ਦੇ ਹਿਸਾਬ ਦੇ ਨਾਲ ਕੰਟਰੀ ਦੇ ਵਿੱਚ, ਕਿਉਂਕਿ ਜ਼ਿਆਦਾ ਇਨਕਮ ਹਾਈ ਅਰਨਰ ਹੋਣ ਕਰਕੇ ਜਿਹੜੇ ਅਲਬਰਟਨਸ ਨੇ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਜ਼ਿਆਦਾ ਜਾਂਦੇ ਆ ਡਾਊਨ ਇਨਸਟੈਡ ਵੀ ਦੂਜੇ ਕੰਟਰੀ ਜਿੱਥੇ ਕਿ ਗਰੀਬੀ ਜ਼ਿਆਦਾ। ਮੌਂਟਰੀਅਲ ਦੀ ਗੱਲ ਕਰੀਏ ਆਪਾਂ, ਜਿਹੜਾ ਪ੍ਰੋਵਿੰਸਿਸ ਦੇ ਵਿੱਚ ਇਸ ਤਰ੍ਹਾਂ ਦਾ ਹਾਲ, ਉਹ ਹਮੇਸ਼ਾ ਪੈਸੇ ਜਿਹੜੇ ਨੇ ਰਿਸੀਵ ਕਰਦੇ ਆ ਤੇ ਹਮੇਸ਼ਾ ਅਪੋਜ ਵੀ ਕਰਦੇ ਆ ਅਲਬਰਟਾ ਦਾ ਕਿ ਕਿਸੇ ਪਾਸੇ ਨੂੰ ਇਹਨਾਂ ਦਾ ਕੋਈ ਵਧੀਆ ਕੰਮ ਹੋ ਨਾ ਜਾਏ, ਬਟ ਪੈਸਾ ਵੀ ਜਿਹੜਾ ਉਹ ਰਿਸੀਵ ਕਰਦੇ। ਸੋ ਪਰ ਜਿਹੜੀਆਂ ਇਹ 4-5 ਸਟੇਟ ਸੀਗੀਆਂ ਜਿਹਦੇ ਬਾਰੇ ਮੈਂ ਦੇਖ ਰਿਹਾ ਸੀਗਾ ਵੀ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਰੀਸੈਂਟ ਟਾਈਮ ਦੇ ਵਿੱਚ। ਐਨਰਜੀ ਜਿਹੜੀ ਹੈ ਨਵੀਂ ਨਵੀਂ ਇਹਨਾਂ ਕੋਲ ਮਿਲ ਰਹੀ ਹੈ, ਚਾਹੇ ਸੋਲਰ ਐਨਰਜੀ ਹੈ, ਨਿਊਕਲੀਅਰ ਐਨਰਜੀ ਹੈ, ਓਇਲ ਐਂਡ ਗੈਸ ਹੈ, ਇਹ ਸਾਰਾ ਕੁਝ ਜਿਹੜਾ ਇਹ ਨਵੀਆਂ ਪ੍ਰੋਵਿੰਸਿਸ ਦੇ ਵਿੱਚ ਆ ਰਿਹਾ। ਮੈਂ ਇਹਦੇ ਚ ਡਿਟੇਲ ਚ ਫਿਰ ਕਿਸੇ ਦਿਨ ਗੱਲਬਾਤ ਕਰਾਂਗੇ, ਬਟ ਅੱਜ ਥੋੜਾ ਜਿਹਾ ਦੱਸ ਦਈਏ ਵੀ ਇਹ ਸਾਰਾ ਕੁਝ ਜਿਹੜਾ ਇਹਨਾਂ ਕੋਲ ਆ ਰਿਹਾ, ਜਿਹਦੇ ਕਰਕੇ ਇੱਥੋਂ ਦੀ ਜਿਹੜੀ ਪਾਪੂਲੇਸ਼ਨ ਹੁੰਦੀ ਸੀਗੀ, ਇਹਨਾਂ ਨੂੰ ਇਹ ਮੰਨਿਆ ਜਾਂਦਾ ਸੀ ਵੀ ਇਹ ਮੈਰੀਟਾਈਮ ਪ੍ਰੋਵਿੰਸਿਸ ਨੇ, ਇੱਥੇ ਜ਼ਿਆਦਾ ਜਿਹੜਾ ਕੰਮਕਾਰ ਨਹੀਂ ਕਰਨ ਨੂੰ ਮਿਲਦਾ ਕਿਉਂਕਿ ਲੋਕਾਂ ਨੂੰ ਜੋਬਸ ਹੀ ਲੱਭਦੇ ਸੀ। ਸਟੂਡੈਂਟ ਜਿਹੜੇ ਨੇ ਬੱਚੇ ਜਦੋਂ ਜਵਾਨ ਹੁੰਦੇ ਆ ਤਾਂ ਉਹ ਵਿਚਾਰੇ ਬਾਹਰ ਹੀ ਜਾਂਦੇ ਆ ਆਪਣੀ ਘਰ ਬਾਰ ਛੱਡ ਕੇ, ਕਿਉਂਕਿ ਉੱਥੇ ਉਨੀਆਂ ਜੋਬਸ ਹੀ ਨਹੀਂ ਹੈਗੀਆਂ, ਜਿਹਦੇ ਕਰਕੇ ਉਹ ਜ਼ਿਆਦਾਤਰ ਅਲਬਰਟਾ ਵਾਲੇ ਪਾਸੇ ਰੁੱਖ ਮੋੜਦੇ ਸੀਗੇ ਤੇ ਇੱਧਰ ਆਉਂਦੇ ਸੀ, ਜਾਂ ਓਨਟੇਰੀਓ BC ਵਾਲੇ ਪਾਸੇ ਵੀ ਜਾ ਕੇ ਕੰਮ ਕਾਰ ਕਰਦੇ। ਬਟ ਹੁਣ ਕਿਉਂਕਿ ਇਹਨਾਂ ਪ੍ਰੋਵਿੰਸਿਸ ਦੇ ਅੰਦਰ ਵੀ ਜਿਹੜੀ ਹੈ ਵੱਖਰੀ ਵੱਖਰੀ ਤਰ੍ਹਾਂ ਦੀ ਸੋਲਰ ਐਨਰਜੀ, ਵਿੰਡ ਐਨਰਜੀ, ਨਿਊਕਲੀਅਰ ਐਨਰਜੀ, ਓਇਲ ਐਂਡ ਗੈਸ, ਇਹ ਸਾਰਾ ਕੁਝ ਜਿਹੜਾ ਉੱਥੇ ਆਇਡੈਂਟੀਫਾਈ ਹੋ ਰਿਹਾ, ਤੇ ਹੋਰ ਵੀ ਪੋਟਾਸ਼ ਜਿੱਦਾਂ ਤੁਹਾਨੂੰ ਪਤਾ ਵੀ ਦੁਨੀਆਂ ਦਾ ਵੈਰੀ ਹਾਈ ਲੈਵਲ ਦਾ ਪੋਟਾਸ਼ ਜਿਹੜਾ ਉਹ ਸਸਕੈਚਵਨ ਦੇ ਵਿੱਚ ਮਿਲਦਾ। ਵਿਨੀਪੈਗ ਜਿਹੜਾ ਹੁਣ ਨਵਾਂ ਸੈਂਟਰ ਬਣ ਰਿਹਾ ਚਰਚਿਸ, ਜਿੱਥੋਂ ਹੁਣ ਦੁਨੀਆਂ ਭਰ ਨੂੰ ਜਿਹੜਾ ਬਿਜ਼ਨਸ ਕੀਤਾ ਜਾਏਗਾ, ਉਹਦੇ ਨਾਲ ਨਾਲ ਵਿਨੀਪੈਗ ਦੇ ਵਿੱਚ ਹੋਰ ਵੀ ਬੜੇ ਨੈਚੁਰਲ ਰਿਸੋਰਸ ਜਿਹੜੇ ਨੇ ਹੈਗੇ। ਐਗਰੀਕਲਚਰ ਦਾ ਬਹੁਤ ਆਪਾਂ ਅਕਸਰ ਸੁਣਦੇ ਹਾਂ ਵਿਨੀਪੈਗ ਸਸਕੈਚਵਨ ਤੋਂ ਜਿਹੜੇ ਨੇ ਸਾਡੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਇੱਧਰ ਵੀ ਬਹੁਤ ਜ਼ਿਆਦਾ ਜਿਹੜਾ ਜਾਂਦੀ ਹੈ ਜਿਹੜੇ ਸਾਡੇ ਦਾਲਾਂ ਪਲਸਿਸ ਦੀ ਸਪੈਸ਼ਲੀ ਜਦੋਂ ਗੱਲ ਕਰਦੇ ਹਾਂ ਆਪਾਂ। ਸੋ ਇਸ ਤਰ੍ਹਾਂ ਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਗਰੋ ਹੋ ਰਹੀ ਹੈ। ਬਟ ਨਾਲ ਦੀ ਨਾਲ ਜਦੋਂ ਅਲਬਰਟਾ ਦੇ ਵਿੱਚ ਨਵੀਂ ਪਾਈਪਲਾਈਨ ਅਨਾਊਂਸ ਹੋ ਗਈ ਤੇ ਉਹਦੀ ਇੱਕ ਹੋਰ ਹਰਡਲ ਪਾਰ ਕਰਤੀ ਜਾਂਦੀ ਹੈ, ਤੇ ਫਿਰ ਅਲਬਰਟਾ ਜਿਹੜਾ ਵੰਸ ਅਗੇਨ ਨਕਸ਼ੇ ਦੇ ਉੱਤੇ ਉੱਪਰ ਆ ਜਾਂਦਾ ਕਿ ਵੀ ਹੋਰ ਤੇਲ ਜਿਹੜਾ ਉਹ ਵਧੀਆ ਤਰੀਕੇ ਨਾਲ ਆਏਗਾ। ਹੁਣ ਤੇਲ ਦੀ ਗੱਲਬਾਤ ਤੇ ਆ ਗਈ, ਬਟ ਤੇਲ ਦਾ ਵਿਰੋਧ ਕਰਨ ਵਾਲੇ ਜਿਹੜੇ ਲੋਕੀ ਨੇ ਉਹ ਵਿਰੋਧ ਵੀ ਕਰ ਰਹੇ ਨੇ, ਉਸੇ ਤਰੀਕੇ ਦੇ ਨਾਲ ਫਸਟ ਨੇਸ਼ਨ ਕਮਿਊਨਿਟੀਜ਼ ਦੇ ਲੋਕੀ ਜਿਹੜੇ ਨੇ ਉਹ ਵਿਰੋਧ ਕਰਦੇ ਆ ਕਿ ਵੀ ਸਾਡੀ ਪੁੱਛਣ ਤੋਂ ਬਿਨਾਂ ਇਹ ਨਹੀਂ ਅਪਰੂਵਲ ਹੋਣਾ ਚਾਹੀਦਾ, ਜਦਕਿ ਕਾਰਨ ਉਹਨਾਂ ਦਾ ਮੰਨਣਾ ਵੀ 1 ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਜਿਹੜੀ ਡਿਸੀਜਨ ਹੈ ਉਹ ਹੋਣਗੇ, ਤੇ 1 ਸਾਲ ਦੇ ਵਿੱਚ ਆਪਾਂ ਜਿਹੜਾ ਉਹ ਜਿਹਨੂੰ ਕਹਿੰਦੇ ਨਾ ਵੀ ਇਹਦਾ ਮਿੱਟੀ ਪੁੱਟਣੀ ਸ਼ੁਰੂ ਕਰ ਦਾਂਗੇ ਤਾਂ ਕਿ ਆਪਾਂ ਪਾਈਪਾਂ ਜਿਹੜੀਆਂ ਨੇ ਵਿਛਾ ਸਕੀਏ। ਹੁਣ ਉਹ ਸਾਰੇ ਵਾਸਤੇ ਓਰਿਜਿਨਲ ਜਾਂ ਜਿਹੜੀਆਂ ਸਾਡੀਆਂ ਫਸਟ ਨੇਸ਼ਨ ਕਮਿਊਨਿਟੀਜ਼ ਨੇ, ਕਾਫੀ ਕਮਿਊਨਿਟੀਜ਼ ਨੇ, ਉਹਨਾਂ ਦੇ ਨਾਲ ਡਿਸਕਸ਼ਨ ਕਰਨਾ ਬੜਾ ਜ਼ਰੂਰੀ ਹੈ, ਤੇ ਉਹਦੇ ਨਾਲ ਨਾਲ ਜਿਹੜੀ NDP ਫੈਡਰਲ ਹੈ ਸਾਡੀ, ਜਿਹਦੇ ਵਿੱਚ ਜਗਮੀਤ ਸਿੰਘ ਪ੍ਰੈਜ਼ੀਡੈਂਟ ਹੁੰਦੇ ਸੀ ਪਹਿਲਾਂ, ਹੁਣ ਨਹੀਂ ਰਹੇ, ਕਿਉਂਕਿ ਜਿਸ ਤਰੀਕੇ ਦੇ ਨਾਲ ਓਵਰਆਲ ਹਾਲਾਤ ਬਣੇ ਤੁਹਾਨੂੰ ਪਤਾ ਹੀ ਹੈ ਵੀ ਕਿੰਨੀਆਂ ਸੀਟਸ ਤੋਂ ਕਿੱਥੋਂ ਤੱਕ ਆ ਗਏ, ਤੇ ਹੁਣ ਪਿੱਛੇ ਜੀ ਫਿਰ ਤੋਂ ਇੱਕ ਵਾਰੀ ਰੌਲਾ ਪਿਆ ਸੀਗਾ ਵੀ ਜਗਮੀਤ ਸਿੰਘ ਉਹਨਾਂ ਨੂੰ ਇੱਕ ਨਵਾਂ ਜਿਹੜਾ ਟੂਰਿਜ਼ਮ ਵਾਲਾ ਜਿਹੜਾ ਡਿਪਾਰਟਮੈਂਟ ਦਿੱਤਾ ਗਿਆ ਬਿਲੀਅਨਸ ਆਫ ਡਾਲਰ ਦਾ ਹੈਗਾ, ਬਟ ਕਿਉਂਕਿ ਲਿਬਰਲ ਪਾਰਟੀ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਨੇ ਪਾਰਟੀ ਨੂੰ ਹੋਲਡ ਕਰਕੇ ਰੱਖਿਆ ਜਾਂ ਗਵਰਨਮੈਂਟ ਨੂੰ ਹੋਲਡ ਕਰਕੇ ਰੱਖਿਆ, ਟਰੂਡੋ ਹੁਣਾਂ ਦੇ ਨਾਲ ਪੂਰੀ ਸਪੋਰਟ ਕਰਕੇ ਰਹੇ, ਤੇ ਉਹ ਕਹਿੰਦੇ ਵੀ ਇਸ ਕਰਕੇ ਇਹਨਾਂ ਨੂੰ ਮੇਰੇ ਖਿਆਲ 3.5 ਲੱਖ ਡਾਲਰ ਦੀ ਜੋਬ ਹੈ, ਬਟ ਬਿਲੀਅਨਸ ਆਫ ਡਾਲਰ ਦੀ ਜਿਹੜੀ ਹੈ ਉਹ ਉਹਨਾਂ ਨੂੰ ਜਿਹਨੂੰ ਕਹਿੰਦੇ ਉਹਨਾਂ ਦੇ ਪਾਵਰ ਉਹਨਾਂ ਕੋਲ ਹੈ ਵੀ ਉਹ ਯੂਟੀਲਾਈਜ਼ ਕਰਨਗੇ ਟੂਰਿਜ਼ਮ ਦੇ ਨਾਲ ਰਿਲੇਟਡ ਜਿਹੜਾ ਡਿਪਾਰਟਮੈਂਟ ਹੈ ਉਹ ਇੰਡੀਪੈਂਡੈਂਟ ਉਹਨਾਂ ਕੋਲ ਹੋਏਗਾ। ਸੋ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਆਏ ਨੇ AV ਲੂਇਸ, ਜਿਹੜੇ NDP ਪਾਰਟੀ ਦੇ ਲੀਡਰ ਨੇ ਹੁਣ ਨਵੇਂ ਬਣੇ, ਹਾਲਾਂਕਿ ਮੈਂ ਵੀ NDP ਪਾਰਟੀ ਦੇ ਵਿੱਚੋਂ ਦੀ ਹੋ ਕੇ ਨਿਕਲਿਆ ਹੀ ਹਾਂ, ਬਟ ਨਿਕਲਿਆ ਮਤਲਬ ਵੀ ਇਲੈਕਸ਼ਨ ਉਹਨਾਂ ਦੇ ਨਾਲ ਵੀ ਮੈਂ ਲੜਿਆ ਉਹਨਾਂ ਵੱਲੋਂ ਵੀ, ਬਟ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਖਿਆਲਤ ਤੇ ਜਿਸ ਤਰੀਕੇ ਦੇ ਨਾਲ ਉਹ ਸਾਰਾ ਕੁਛ ਡਿਸੀਜਨ ਮੇਕ ਕਰ ਰਹੇ ਸੀਗੇ ਅਗੇਂਸਟ ਪਾਈਪਲਾਈਨ ਤੇ ਸਾਰਾ ਕੁਛ, ਉਹ ਸਾਰੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਇੰਪੈਕਟ ਜਿਹੜਾ ਪਾਇਆ, ਤੇ ਉਹਨਾਂ ਦੇ ਆਉਣ ਦੇ ਨਾਲ ਜਿਹੜੇ ਸਾਡੇ ਇੱਥੋਂ ਲੋਕਲ ਫੈਡਰਲ ਪਾਰਟੀ NDP ਪਾਰਟੀ ਦੇ MP ਸੀਗੇ ਹੈਦਰ ਮੈਕਫਰਸਨ,

0: ਉਹ ਨਹੀਂ ਜਿੱਤ ਪਾਏ ਬਟ ਏਵੀ ਲੂਇਸ ਜਿੱਤੇ ਤੇ ਉਹਨਾਂ ਦੇ ਬਣਨ ਦੇ ਨਾਲ ਹੀ ਜਿਹੜਾ ਹੈ ਕਾਫੀ ਇੱਕ ਵੱਡਾ ਅਲਬਰਟਾ ਦਾ ਜਿਹੜਾ ਐਨਡੀਪੀ ਦਾ ਸਪੋਰਟਰ ਸੀਗਾ ਉਹਨਾਂ ਨੇ ਆਪਣੇ ਆਪ ਨੂੰ ਪਰੇ ਕਰ ਲਿਆ ਇਹਨਾਂ ਤੋਂ ਕਿ ਵੀ ਫੈਡਰਲ ਪਾਲਿਸੀ ਜਿਹੜੀਆਂ ਨੇ ਜਿਸ ਤਰੀਕੇ ਦੇ ਉਹਦੇ ਵਿਚਾਰ ਨੇ ਜਿਹਦੇ ਕਰਕੇ ਲੋਕਾਂ ਨੇ ਉਹਨੂੰ ਬਣਾਇਆ ਤੇ ਪਰੇ ਕਰਨ ਦੇ ਨਾਲ ਹੀ ਉਸ ਟਾਈਮ ਦੇ ਉੱਤੇ ਵੀ ਨਹੀਦ ਨੈਂਸੀ ਜਿਹੜੇ ਅਲਬਰਟਾ ਐਨਡੀਪੀ ਪਾਰਟੀ ਦੇ ਲੀਡਰ ਹੈ ਤੇ ਇਹਨਾਂ ਨੇ ਸਟੇਟਮੈਂਟ ਜਾਰੀ ਕਰਤੀ ਸੀਗੀ ਵੀ ਮੈਂ ਇਹਨਾਂ ਦੀਆਂ ਪਾਲਿਸੀਜ਼ ਦੇ ਨਾਲ ਜਾਂ ਇਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਬੇਸਿਕਲੀ ਕਿਉਂਕਿ ਜਿਸ ਤਰ੍ਹਾਂ ਦੀਆਂ ਕਿਉਂਕਿ ਆਪਾਂ ਬਿਲਡ ਕਰਨ ਦੇ ਵਿੱਚ ਬਿਲੀਵ ਕਰਦੇ ਹਾਂ ਇਕੋਨਮੀ ਨੂੰ ਧਿਆਨ ਚ ਰੱਖ ਕੇ ਅਲਬਰਟਾ ਦੇ ਅੰਦਰ ਤੁਸੀਂ ਉਸ ਤਰ੍ਹਾਂ ਦੀਆਂ ਜਿਹੜੀਆਂ ਨੇ ਖਤਰਨਾਕ ਪਾਲਿਸੀ ਜਾਂ ਖਤਰਨਾਕ ਜਿਹੜੀਆਂ ਆਮ ਲੋਕਾਂ ਵਾਸਤੇ ਖਰਾਬ ਹੋਣ ਉਹਦੇ ਤੇ ਆਪਾਂ ਵਰਕਆਊਟ ਨਹੀਂ ਕਰਦੇ ਆਪਾਂ ਚਾਹੁੰਦੇ ਹਾਂ ਵੀ ਆਪਾਂ ਆਪਣੇ ਆਪ ਨੂੰ ਬਿਲਡ ਕਰਨ ਦੇ ਵਿੱਚ ਬਿਲੀਵ ਕਰੀਏ ਸੋ ਉਹਨਾਂ ਨੇ ਪਾਈਪਲਾਈਨ ਦਾ ਵਿਰੋਧ ਨਹੀਂ ਕੀਤਾ ਬਟ ਜਿਹੜੀ ਇਹਨਾਂ ਦੀ ਸਟੇਟਮੈਂਟ ਆਈ ਉਸ ਤੋਂ ਆਪਣੇ ਆਪ ਨੂੰ ਵੱਖਰਾ ਵੀ ਕਰ ਲਿਆ ਕਿ ਮੈਂ ਆਪਣੇ ਆਪ ਨੂੰ ਇਹਨਾਂ ਦੇ ਡਿਸੀਜਨਸ ਤੋਂ ਵੱਖਰਾ ਕਰਦਾ ਕਿਉਂਕਿ ਸਾਡਾ ਇਹ ਪ੍ਰੋਵਿੰਸ਼ੀਅਲ ਪਾਰਟੀ ਜਿਹੜੀ ਹੈ ਐਨਡੀਪੀ ਇਜ਼ ਡਿਫਰੈਂਟ ਫੈਡਰਲ ਪਾਰਟੀ ਜਿਹੜੀ ਉਹ ਡਿਫਰੈਂਟ ਨੇ ਦੋਨੋਂ ਹੀ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੇ ਆ ਜਿਹੜਾ ਕੋਈ ਇਹ ਸਮਝਦਾ ਕਈ ਵਾਰੀ ਕਿ ਵੀ ਦੋਨੋਂ ਪਾਰਟੀਆਂ ਸੇਮ ਨੇ ਸੋ ਸੇਮ ਪਾਰਟੀਜ਼ ਨਹੀਂ ਹੈਗੀਆਂ ਉਹ ਡਿਫਰੈਂਟ ਡਿਫਰੈਂਟ ਪਾਰਟੀਜ਼ ਨੇ ਸੋ ਇਹ ਮੋਟੀ ਮੋਟੀ ਗੱਲਬਾਤ ਜਿਹੜੀ ਹੈ ਜੀ ਉਹਨਾਂ ਦੀ ਇਹ ਪਾਈਪਲਾਈਨ ਦੇ ਨਾਲ ਰਿਲੇਟਡ ਹੈ ਬਟ ਹੋਰ ਬੜੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਤੇ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਸ਼ੇਅਰ ਕਰਦੇ
1: ਹਾਂ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
3: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

ਨਹੀਂ ਹੁੰਦਾ, ਨਾ ਹੀ ਆਪਾਂ ਕੋਈ ਸੋਰੀ ਮੰਗਣ ਵਾਲੇ ਆ, ਕਿਉਂਕਿ ਆਪਾਂ ਆਲਰੇਡੀ ਬੜੀ ਅੱਗੇ ਲੰਘ ਚੁੱਕੇ ਹਾਂ। ਜੇ ਡਿਸੀਜਨ ਹੋ ਵੀ ਜਾਂਦਾ ਕਿਸੇ ਗੱਲ ਦੇ ਉੱਤੇ ਟੈਰਿਫ ਨੂੰ ਲੈ ਕੇ, ਜੋ ਜੋ ਵੀ ਡੀਲਸ ਬਣ ਗਈਆਂ ਵੀ, ਬਟ ਕੈਨੇਡਾ ਜਿਹੜਾ ਹੁਣ ਜੋ ਡੀਲ ਉਹਨਾਂ ਨੇ ਕਰ ਲਈਆਂ ਉਹਦੇ ਤੋਂ ਵਾਪਸ ਨਹੀਂ ਜਾਣ ਲੱਗਾ। ਉਹ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਲਰੇਡੀ 51 ਕੰਟਰੀਆਂ ਦੇ ਨਾਲ 15 ਦੇ ਕਰੀਬ ਜਿਹੜੇ ਆ ਬਾਇਲੇਟਰਲ ਟ੍ਰੇਡ ਸਾਈਨ ਕੀਤੇ ਨੇ, ਜਿਹਦੇ ਨਾਲ ਆਲਮੋਸਟ 1.5 ਬਿਲੀਅਨ ਲੋਕਾਂ ਦੇ ਨਾਲ ਜਿਹੜਾ ਉਹ ਆਪਾਂ ਜੁੜ ਗਏ ਹਾਂ। ਸੋ ਇੰਨਾ ਜ਼ਿਆਦਾ ਕੰਮ ਜਿਹੜਾ ਉਹ ਕਰ ਚੁੱਕੇ ਨੇ ਫ੍ਰੀ ਟ੍ਰੇਡ ਤੇ, ਉਹ ਪਿੱਛੇ ਹਟਣ ਵਾਲੇ ਤੇ ਹੈਗੇ ਨੇ। ਉਸ ਤੋਂ ਇਲਾਵਾ ਐਸੋਸੀਏਟ ਜਿਹੜੀ ਇਹ ਮੈਂਬਰਸ਼ਿਪ ਯੂਰੋਪੀਅਨ ਯੂਨੀਅਨ ਦੀ ਪਿੱਛੇ ਹੀ ਲਈ ਗਈ ਹੈ, ਉਹਦੇ ਤੇ ਵੀ ਕਾਫੀ ਜ਼ਿਆਦਾ ਰੌਲਾ ਪਿਆ ਕਿ ਵੀ ਇਹ ਕਿਸ ਤਰੀਕੇ ਨਾਲ। ਸੋ ਕਾਰਨੀ ਹੁਣ ਜਿਹੜੇ ਨੇ ਬੜੀ ਤੇਜ਼ੀ ਦੇ ਨਾਲ ਆਪਣਾ ਕੰਮ ਕਰ ਰਹੇ ਨੇ। ਇੱਕ ਮੇਰੇ ਕੋਲ ਮੈਸੇਜ ਆਇਆ ਦੇਖਣ ਚ ਵੀ ਤੇ ਪਲੱਸ ਪਹੁੰਚਿਆ ਵੀ, ਉਹ ਸਪੈਸ਼ਲ ਪ੍ਰੀਤੀ ਓਬਰਾਏ ਮਾਰਟਿਨ, ਤੁਹਾਨੂੰ ਪਤਾ ਵੀ ਇਹ ਸਾਡੇ MP ਹੁੰਦੇ ਸੀਗੇ, ਓਬਰਾਏ ਸਾਹਿਬ, ਦੀਪਕ ਓਬਰਾਏ ਜੀ, ਜਿਹੜੇ ਕਿ ਲੋਂਗੈਸਟ ਸਰਵਿੰਗ MP ਰਹੇ ਨੇ। 25 ਸਾਲ ਤੋਂ ਬਾਅਦ ਉਹਨਾਂ ਨੇ ਸਰਵ ਕੀਤਾ, ਫਿਰ ਕੈਂਸਰ ਦੇ ਨਾਲ ਇਕਦਮ ਹੀ ਜੂਝਦੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ, ਬਟ ਬੜੀ ਜਲਦੀ, ਪਤਾ ਨਹੀਂ ਚੱਲਿਆ ਵੀ ਕਦੋਂ ਤੋਂ ਕੀ ਕੁਛ ਹੋ ਗਿਆ। ਸੋ ਉਹਨਾਂ ਦੀ ਬੇਟੀ ਹੈ ਜੀ ਪ੍ਰੀਤੀ ਮਾਰਟਿਨ ਓਬਰਾਏ, ਜਿਹੜੀ ਇਹਨਾਂ ਨੇ ਇਲੈਕਸ਼ਨ ਵੀ ਲੜਿਆ, ਵੈਸੇ ਕੰਜ਼ਰਵੇਟਿਵ ਤੋਂ ਬਾਅਦ ਫਿਰ ਇਹ ਲਿਬਰਲ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਪਿਛਲਾ, ਹਾਰ ਗਏ, ਬਟ ਇਹ ਹੈ ਵੀ ਕਿਉਂਕਿ ਇਹਨਾਂ ਦੀ ਫਾਦਰ ਦੀ ਰਾਈਡਿੰਗ ਸੀਗੀ ਉੱਥੋਂ, ਉਹ ਕੰਜ਼ਰਵੇਟਿਵ ਦੀ ਜਗ੍ਹਾ ਤੇ ਲਿਬਰਲ ਵੱਲੋਂ ਉਹਨਾਂ ਨੇ ਚੰਗੀ ਫਾਈਟ ਜਿਹੜੀ ਕੀਤੀ ਸੀਗੀ। ਸੋ ਇਹਨਾਂ ਦਾ ਇੱਕ ਮੰਨਣਾ ਵੀ ਪੈਟਰੋਲੀਅਮ ਕਲੱਬ ਦੇ ਵਿੱਚ ਇਹਨਾਂ ਦਾ ਕਾਊਂਟਰ ਹੋਇਆ ਕਿਸੇ ਵੈਲ ਆਫ ਇੰਡੀਵਿਜੁਅਲ ਦੇ ਨਾਲ ਪੈਟਰੋਲੀਅਮ ਕਲੱਬ ਦੇ ਵਿੱਚ, ਤੇ ਜੋ ਕੁਛ ਵੀ ਉਹ ਸੈਪਰੇਸ਼ਨ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਆ, ਤੇ ਕਹਿੰਦੇ ਵੀ ਮੈਂ ਫਿਰ ਰਿਸਰਚ ਕੀਤੀ ਤੇ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀਗਾ ਵੀ 2,80,000 ਨੋਨ ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਉਹ ਇੱਥੇ ਰਹਿੰਦੇ ਆ, ਤੇ ਫ੍ਰੀ ਦੇ ਵਿੱਚ ਟੈਂਪਰੇਰੀ ਰੈਜੀਡੈਂਟ ਜਿਹੜੇ ਨੇ ਉਹ ਅਲਬਰਟਾ ਦੇ ਜਿਹੜੀਆਂ ਸਰਵਿਸਿਸ ਨੇ ਤੇ ਹੋਰ ਬਾਕੀ ਜਿਹੜਾ ਯੂਜ਼ ਕਰਦੇ ਤੇ ਕੁਛ ਵੀ ਇੱਥੇ ਪੇ ਨਹੀਂ ਕਰਦੇ। ਸੋ ਹੁਣ ਉਹਦੇ ਬਾਰੇ ਇਹਨਾਂ ਨੇ ਕਲੈਰੀਫਿਕੇਸ਼ਨ ਕੀਤੀ ਹੈ, ਕਹਿੰਦੇ ਵੀ ਇਸ ਤੋਂ ਬਾਅਦ ਮੈਂ ਸਟੈਟਸ ਕੈਨੇਡਾ ਦਾ ਜਿਹੜਾ ਬ੍ਰੇਕਡਾਊਨ ਕੀਤਾ ਉਹ ਇਸ ਤਰੀਕੇ ਨਾਲ ਨਿਕਲਿਆ ਕਿ 1,70,000 ਤੋਂ ਲੈ ਕੇ 1,80,000 ਜਿਹੜੇ ਵਰਕ ਪਰਮਿਟ ਹੋਲਡਰ ਜਿਹੜੇ ਨੇ ਉਹ ਇੱਥੇ ਰਹਿੰਦੇ ਆ, ਤੇ ਉਹ ਆਲਮੋਸਟ 1.8 ਬਿਲੀਅਨ ਤੋਂ ਲੈ ਕੇ $2.2 ਬਿਲੀਅਨ ਜਿਹੜਾ ਐਨੂਅਲੀ ਜਿਹੜਾ ਕੰਟਰੀਬਿਊਟ ਕਰਦੇ ਆ। ਸੋ 1.8 ਤੋਂ ਲੈ ਕੇ 2.2 ਬਿਲੀਅਨ ਤੱਕ ਜਿਹੜਾ ਉਹ ਕੰਟਰੀਬਿਊਟ ਕਰਦੇ ਆ, ਉਹਦੇ ਨਾਲ ਨਾਲ 40,000 ਫੋਰਨ ਸਟੂਡੈਂਟਸ ਵੀ ਰਹਿੰਦੇ ਆ, ਜਿਹੜੇ ਕਿ ਆਲਰੇਡੀ 3 ਗੁਣਾ ਤੋਂ 5 ਗੁਣਾ ਤੱਕ ਫੀਸ ਪੇ ਕਰਦੇ ਆ, ਤੇ ਡੋਮੈਸਟਿਕ ਟਿਊਸ਼ਨ ਜਿਹੜੀ ਉਹਨੂੰ ਲੋਅ ਰੱਖਿਆ ਜਾਂਦਾ ਤਾਂ ਕਿ ਜਿਹੜੇ ਲੋਕਲ ਸਟੂਡੈਂਟਸ ਨੇ ਅਲਬਰਟਾ ਦੇ ਉਹਨਾਂ ਦੀ ਫੀਸ ਜਿਹੜੀ ਉਹਦੇ ਨਾਲ ਘੱਟ ਜਾਂਦੀ। ਜੇ ਉਹ ਇੰਨੀਆਂ ਫੀਸਾਂ ਨਾ ਪੇ ਕਰਨ ਤੇ ਫਿਰ ਹੋ ਸਕਦਾ ਵੀ ਇਹਨਾਂ ਦੇ ਸਟੂਡੈਂਟ ਦੇ ਉੱਤੇ ਵੀ ਜਿਹੜਾ ਹੋਰ ਲੋਡ ਆਵੇ, ਤੇ ਮੋਸਟਲੀ ਤੁਹਾਨੂੰ ਪਤਾ ਵੀ ਇਹਦੇ ਚ ਜ਼ਿਆਦਾ ਹਾਇਰ ਐਜੂਕੇਸ਼ਨ ਵਾਲੇ ਸਟੂਡੈਂਟ ਜ਼ਿਆਦਾ ਹੁੰਦੇ ਨੇ, +2 ਤੋਂ ਬਾਅਦ ਜਿਹੜੇ ਅੰਡਰ ਗ੍ਰੈਜੂਏਟ ਦੇ ਸਟੂਡੈਂਟ ਹੁੰਦੇ ਨੇ ਵੱਖਰੇ ਵੱਖਰੇ ਕਾਲਜਿਸ ਦੇ ਵਿੱਚ ਪੜ੍ਹਦੇ ਆ ਪੜ੍ਹਾਉਂਦੇ ਆ ਇਸ ਤਰ੍ਹਾਂ ਦੇ। ਤੇ ਰਿਫਿਊਜੀਜ ਉਹਨਾਂ ਨੇ ਲਿਖਿਆ, ਰਿਫਿਊਜੀਜ ਟੇਕ ਲੈਸ ਦੈਨ 1% ਆਫ ਦਾ ਓਵਰਆਲ ਪਾਪੂਲੇਸ਼ਨ ਆਫ ਕੈਨੇਡਾ ਐਂਡ ਡੂ ਨੋਟ ਹੈਵ ਦੇਅਰ ਕੇਅਰ ਕਮ ਆਊਟ ਆਫ ਦਾ ਪ੍ਰੋਵਿੰਸ਼ੀਅਲ ਬਜਟ, ਤੇ ਇਹ ਸਾਰੀ ਦੀ ਸਾਰੀ ਜਿਹੜੀ ਉਹ ਪ੍ਰੋਵਿੰਸ਼ੀਅਲ ਬਜਟ ਚੋਂ ਨਹੀਂ ਆਉਂਦੀ। ਦਿਸ ਇਜ਼ ਏ ਮੈਂਡੇਟਰੀ ਗਲੋਬਲ ਐਗਰੀਮੈਂਟ ਆਊਟ ਆਫ ਕੰਪੈਸ਼ਨ ਫੋਰ ਹਿਊਮੈਨਿਟੀ, ਤੇ ਕਿਉਂਕਿ ਇਹ ਕੈਨੇਡਾ ਦੇ ਨਾਲ ਰਿਲੇਟਡ, ਤੁਹਾਨੂੰ ਪਤਾ ਵੀ ਕੈਨੇਡਾ ਹੈਲਥ ਐਕਟ ਦੇ ਅੰਡਰ ਜਿਹੜਾ ਇਹ ਸਾਰਾ ਕੁਝ ਚੱਲਦਾ। ਦ ਰੀਅਲ ਇਸ਼ੂਜ਼ that are facing Albertan cost of living will become even more dire if we put the blame here, demand our leadership to develop real solution instead of wasting our taxes for political purposes. So ਇਹਨਾਂ ਨੇ ਮੈਸੇਜ ਜਿਹੜਾ ਲਿਖਿਆ ਸੀਗਾ ਜੀ, ਬਟ ਮੈਂ ਦੇਖ ਰਿਹਾ ਲਗਾਤਾਰ ਕਿਉਂਕਿ ਲਿੰਕਡਇਨ ਤੇ ਵੀ ਮੈਂ ਕਾਫੀ ਐਕਟਿਵਲੀ ਇਨਵੋਲਵ ਰਹਿਣਾ ਤੇ ਦੇਖਦਾ ਰਹਿਣਾ ਵੀ ਕਿੱਥੇ ਕਿੱਥੇ ਕੀ ਚੱਲ ਰਿਹਾ। ਸੋ ਜਿਹੜੇ ਸਾਡੇ ਮਿਨਿਸਟਰ ਨੇ ਉਹ ਆਪਣੇ ਆਪਣੇ ਲੈਵਲ ਦੇ ਉੱਤੇ ਜਾ ਜਾ ਕੇ ਤੇ ਉਹ ਕੰਮ ਕਰ ਰਹੇ ਨੇ, ਤੇ ਅਨੀਤਾ ਇੰਦਰਾ ਆਨੰਦ ਜਿਹੜੇ ਸਾਡੇ ਮਿਨਿਸਟਰ ਨੇ ਜੀ ਉਹ ਵੀ ਕਾਫੀ ਆਲ ਦਾ ਟਾਈਮ ਘੁੰਮ ਰਹੇ ਹੁੰਦੇ ਆ ਤੇ ਜਾ ਜਾ ਕੇ ਤੇ ਆਪਣੇ ਐਕਟੀਵਿਟੀਜ਼ ਕਰਦੇ ਆ। ਇਸ ਤੋਂ ਇਲਾਵਾ ਮਨਿੰਦਰ ਸਿੱਧੂ ਜਿਹੜੇ ਨੇ ਉਹ ਵੀ ਬੜੇ ਐਕਟਿਵਲੀ ਕੰਮ ਕਰਦੇ ਆ, ਤੇ ਇਹਦੇ ਨਾਲ ਨਾਲ ਪ੍ਰਾਈਮ ਮਿਨਿਸਟਰ ਜਿਹੜੇ ਨੇ ਤੇ ਜਾਂ ਹੋਰ ਵੀ ਜਿਹੜੇ ਮਿਨਿਸਟਰ ਨੇ ਉਹਨਾਂ ਵੱਲੋਂ ਵੀ ਕੰਮ ਜਿਹੜਾ ਲਗਾਤਾਰ ਕੀਤਾ ਹੀ ਜਾ ਰਿਹਾ। ਮੈਂ ਦੇਖਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਅਲਟੀਮੇਟਲੀ ਕਾਫੀ ਜ਼ਿਆਦਾ ਫਾਇਦਾ ਪਹੁੰਚਾ ਰਹੀਆਂ ਨੇ, ਤੇ ਜਿਹੜੇ ਸਾਡੇ ਲੀਡਰ ਨੇ ਉਹ ਇਹਨਾਂ ਚੀਜ਼ਾਂ ਦੇ ਨਾਲ
ਕੈਨੇਡਾ ਵਾਸਤੇ ਇੱਕ ਚੰਗੀ ਭੂਮਿਕਾ ਜਿਹੜੀ ਇਹ ਬਣਾ ਰਹੇ ਆ।

0: ਸੋ ਇਨਵੈਸਟ ਅਲਬਰਟਾ ਨੇ ਵੀ ਇੱਥੇ ਪਾਇਆ ਸੀਗਾ। ਅਲਬਰਟਾ ਵੈਸਟ ਕੋਸਟ ਪਾਈਪਲਾਈਨ ਬਿਕਮ ਦਾ ਫਸਟ ਪ੍ਰੋਜੈਕਟ ਡੈਜ਼ਿਗਨੇਟਡ ਇਨ ਨੈਸ਼ਨਲ ਇੰਟਰਸਟ। ਸੋ ਇਹ ਜਿਹੜਾ ਪ੍ਰੋਜੈਕਟ ਦੀ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਵੀ ਨੈਸ਼ਨਲ ਇੰਟਰਸਟ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਬਣ ਰਿਹਾ ਜੀ। ਸੋ ਕਿਉਂਕਿ ਕਾਫੀ ਕੁਝ ਚੇਂਜ ਹੋ ਰਿਹਾ ਤੇ ਲੋਕਲ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਰਹਿੰਦੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਹੀ ਕਿ ਵੀ ਕਿੱਥੇ ਕਿੱਥੇ ਕੀ ਬਣ ਰਿਹਾ। ਤੇ ਵੈਸੇ ਤੇ ਖਬਰਾਂ ਵੀ ਕਾਫੀ ਸੁਣਨ ਵਾਲੀਆਂ ਹੁੰਦੀਆਂ ਤੇ ਥੋੜੀ ਜਿਹੀ ਖਬਰ ਮੈਨੂੰ ਲੱਗਦਾ ਪੰਜਾਬੀ ਦੀ ਵੀ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ 4.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋ ਇਹ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਅੱਗੇ ਵਧੇਗਾ ਤੇ ਇਹਦੇ ਚ ਥੋੜੀ ਜਿਹੀਆਂ ਖਬਰਾਂ ਤੁਹਾਨੂੰ ਮੈਂ ਸੁਣਾਉਣਾ ਥੋੜਾ ਕਿਉਂਕਿ ਟਾਈਮ ਥੋੜਾ ਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀ ਹੋਰ ਗੱਲਾਂ ਬਾਤਾਂ ਤੇ ਹੋਰ ਖਬਰਾਂ ਜਿਹੜੀਆਂ ਉਹ ਵੀ ਸ਼ੇਅਰ ਕਰਾਂਗੇ।
1: ਸਤਿ ਸ਼੍ਰੀ ਅਕਾਲ। ਰਿਪਬਲਿਕਨ ਪਾਰਟੀ 'ਚ ਚਿੰਤਾ ਵੱਧਦੀ ਨਜ਼ਰ ਆ ਰਹੀ ਹੈ। ਟਰੰਪ ਦੀ ਲੋਕਪ੍ਰਿਅਤਾ 'ਚ ਕਮੀ ਦੇ ਸੰਕੇਤਾਂ ਵਿਚਕਾਰ ਕਈ ਰਿਪਬਲਿਕਨ ਉਮੀਦਵਾਰ ਉਨ੍ਹਾਂ ਤੋਂ ਦੂਰੀ ਬਣਾਉਣ ਲੱਗ ਪਏ ਨੇ। ਪਾਰਟੀ ਆਗੂਆਂ ਨੂੰ ਡਰ ਹੈ ਕਿ ਜੇ ਚੋਣਾਂ 'ਚ ਟਰੰਪ ਦੀਆਂ ਨੀਤੀਆਂ ਦਾ ਨਕਾਰਾਤਮਕ ਅਸਰ ਪਿਆ ਤਾਂ ਇਸ ਦਾ ਖਮਿਆਜ਼ਾ ਰਿਪਬਲਿਕਨ ਉਮੀਦਵਾਰਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਨਵੰਬਰ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੁਝ ਰਿਪਬਲਿਕਨ ਉਮੀਦਵਾਰਾਂ ਨੇ ਆਪਣੀਆਂ ਚੋਣ ਮੁਹਿੰਮਾਂ ਦੀਆਂ ਵੈਬਸਾਈਟਸ ਤੋਂ ਟਰੰਪ ਅਤੇ ਉਨ੍ਹਾਂ ਦੇ ਅਮਰੀਕਾ ਫਸਟ ਏਜੰਡੇ ਦਾ ਜ਼ਿਕਰ ਹਟਾ ਦਿੱਤਾ ਹੈ। ਕੁਝ ਆਗੂ ਟਰੰਪ ਨਾਲ ਇੱਕੋ ਮੰਚ ਸਾਂਝਾ ਕਰਨ ਤੋਂ ਵੀ ਬਚ ਰਹੇ ਨੇ। ਟਰੰਪ ਦੀ ਵਿਦੇਸ਼ ਨੀਤੀ ਨੂੰ ਲੈ ਕੇ ਵੀ ਕਈ ਰਿਪਬਲਿਕਨਸ ਨੇ ਵੱਖਰਾ ਰੁਖ ਅਪਣਾਇਆ ਏ। ਆਇਓਵਾ ਦੀ ਸੰਸਦ ਮੈਂਬਰ ਤੇ ਸੈਨੇਟ ਉਮੀਦਵਾਰ ਐਸ਼ਲੇ ਹਿੰਸਨ ਅਤੇ ਮਿਸ਼ੀਗਨ ਦੇ ਸੈਨੇਟ ਉਮੀਦਵਾਰ ਮਾਈਕ ਰੋਜਰਸ ਨੇ ਇਰਾਨ ਯੁੱਧ ਜਲਦ ਖਤਮ ਕਰਨ ਦੀ ਮੰਗ ਕੀਤੀ ਹੈ। ਦੋਵੇਂ ਪਹਿਲਾਂ ਟਰੰਪ ਦੀ ਫੌਜੀ ਕਾਰਵਾਈ ਦੇ ਸਮਰਥਕ ਰਹੇ ਨੇ। ਆਇਓਵਾ ਦੇ ਜੈਕ ਨਨ ਅਤੇ ਮੈਰੀਆਨੇਟ ਮਿਲਰ ਮੀਕਸ ਨੇ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਸੀਮਤ ਕਰਨ ਲਈ ਡੈਮੋਕਰੇਟਸ ਦੇ ਨਾਲ ਵੋਟ ਪਾਈ। ਫਲੋਰੀਡਾ ਦੀ ਸੰਸਦ ਮੈਂਬਰ ਮਾਰੀਆ ਨੇ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਤੇ ਸਵਾਲ ਚੁੱਕੇ ਨੇ। ਕਈ ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਉਹ ਟਰੰਪ ਤੋਂ ਚੋਣ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੇ। 24 ਤੋਂ 28 ਸਤੰਬਰ ਦੇ ਏਪੀ NORC ਸਰਵੇ ਮੁਤਾਬਕ ਸਿਰਫ 30% ਅਮਰੀਕੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ ਨੇ। ਅਰਥ ਵਿਵਸਥਾ ਨੂੰ ਲੈ ਕੇ ਉਨ੍ਹਾਂ ਦੀ ਅਪਰੂਵਲ ਰੇਟਿੰਗ 26% ਹੈ, ਜਦਕਿ ਜੀਵਨ ਯਾਪਨ ਦੀ ਵੱਧਦੀ ਲਾਗਤ ਨਾਲ ਨਜਿੱਠਣ ਦੇ ਤਰੀਕੇ ਨੂੰ ਸਿਰਫ 17% ਲੋਕਾਂ ਦਾ ਸਮਰਥਨ ਮਿਲਿਆ ਹੈ। 65% ਤੋਂ ਵੱਧ ਅਮਰੀਕੀ ਵੱਧਦੀਆਂ ਕੀਮਤਾਂ ਲਈ ਟਰੰਪ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਮੰਨਦੇ ਨੇ। ਇਸ ਤੋਂ ਇਲਾਵਾ 64% ਲੋਕਾਂ ਦਾ ਕਹਿਣਾ ਹੈ ਕਿ ਟਰੰਪ ਟੈਰਿਫ ਦੇ ਮਾਮਲੇ 'ਚ ਲੋੜ ਤੋਂ ਜ਼ਿਆਦਾ ਅੱਗੇ ਚਲੇ ਗਏ ਨੇ। ਇਸ ਸਥਿਤੀ ਦੇ ਵਿੱਚ ਰਿਪਬਲਿਕਨ ਉਮੀਦਵਾਰਾਂ ਲਈ ਮੁਸ਼ਕਲ ਪੈਦਾ ਹੋ ਗਈ ਹੈ ਕਿਉਂਕਿ ਉਹ ਮਹਿੰਗਾਈ ਦਾ ਮੁੱਦਾ ਤਾਂ ਚੁੱਕਣਾ ਚਾਹੁੰਦੇ ਨੇ ਪਰ ਆਪਣੀ ਹੀ ਪਾਰਟੀ ਦੇ ਰਾਸ਼ਟਰਪਤੀ ਦੀਆਂ ਆਰਥਿਕ ਨੀਤੀਆਂ ਤੋਂ ਪੂਰੀ ਤਰ੍ਹਾਂ ਵੱਖ ਵੀ ਨਹੀਂ ਹੋ ਸਕਦੇ। ਟਰੰਪ ਦੇ ਮਜ਼ਬੂਤ ਗੜ੍ਹ ਓਹਾਇਓ 'ਚ ਰਿਪਬਲਿਕਨ ਗਵਰਨਰ ਉਮੀਦਵਾਰ ਵਿਵੇਕ ਰਾਮਾਸਵਾਮੀ ਲਈ ਵੀ ਮੁਕਾਬਲਾ ਚੁਣੌਤੀਪੂਰਨ ਦਿਖਾਇਆ ਗਿਆ ਹੈ। 24 ਤੋਂ 27 ਸਤੰਬਰ ਦੇ ਮੈਰਿਸਟ ਸਰਵੇ 'ਚ ਡੈਮੋਕਰੇਟ ਐਮੀ ਐਕਟਨ ਨੂੰ 50% ਤੇ ਰਾਮਾਸਵਾਮੀ ਨੂੰ 44% ਸਮਰਥਨ ਮਿਲਿਆ ਏ। ਇਸੇ ਸਰਵੇ 'ਚ ਟਰੰਪ ਦੀ ਅਪਰੂਵਲ ਰੇਟਿੰਗ 42% ਰਹੀ ਅਤੇ 41% ਵੋਟਰਾਂ ਨੇ ਕਿਹਾ ਕਿ ਚੋਣ ਵਿੱਚ ਉਨ੍ਹਾਂ ਦੀ ਵੋਟ ਮੁੱਖ ਤੌਰ ਤੇ ਟਰੰਪ ਦੇ ਵਿਰੋਧ 'ਚ ਜਾਵੇਗੀ। ਉਧਰ ਨੈੱਟ ਸਿਲਵਰ ਦੇ ਔਸਤ ਅੰਕੜਿਆਂ ਮੁਤਾਬਕ ਕਾਂਗਰਸ ਦੇ ਜਨਰਿਕ ਬੈਲਟ 'ਚ ਡੈਮੋਕਰੇਟਸ ਦੀ ਬੜਤ ਸਤੰਬਰ ਦੀ ਸ਼ੁਰੂਆਤ ਦੇ 6.7 ਅੰਕਾਂ ਤੋਂ ਵੱਧ ਕੇ 9 ਅੰਕ ਹੋ ਗਈ ਹੈ। ਸੈਨੇਟ 'ਚ ਰਿਪਬਲਿਕਨ 53-47 ਨਾਲ ਅੱਗੇ ਹਨ ਪਰ ਕੁਝ ਪਹਿਲਾਂ ਸੁਰੱਖਿਅਤ ਮੰਨੀਆਂ ਜਾਂਦੀਆਂ ਸੀਟਾਂ ਹੁਣ ਮੁਕਾਬਲੇ ਵਾਲੀਆਂ ਬਣ ਗਈਆਂ ਨੇ। ਅਮਰੀਕਾ ਦੇ ਨਿਊ ਮੈਕਸੀਕੋ ਸੂਬੇ 'ਚ ਸਰਹੱਦੀ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਮਾਮਲਿਆਂ 'ਚ ਫੈਡਰਲ ਸਰਕਾਰ ਵੱਲੋਂ ਕਾਰਵਾਈ ਤੇਜ਼ ਕੀਤੀ ਗਈ ਹੈ। ਨਿਊ ਮੈਕਸੀਕੋ ਦੇ ਅਮਰੀਕੀ ਅਟਾਰਨੀ ਦਫ਼ਤਰ ਵੱਲੋਂ 2 ਅਕਤੂਬਰ 2026 ਨੂੰ ਜਾਰੀ ਕੀਤੀ ਹਫ਼ਤਾਵਾਰੀ ਰਿਪੋਰਟ ਮੁਤਾਬਕ ਪਿਛਲੇ 4 ਹਫ਼ਤਿਆਂ ਦੌਰਾਨ ਸੈਂਕੜੇ ਲੋਕਾਂ ਖਿਲਾਫ਼ ਵੱਖ-ਵੱਖ ਇਮੀਗ੍ਰੇਸ਼ਨ ਅਤੇ ਸਰਹੱਦੀ ਅਪਰਾਧਾਂ ਦੇ ਕੇਸ ਦਰਜ ਕੀਤੇ ਗਏ ਨੇ। ਸਰਕਾਰੀ ਅੰਕੜਿਆਂ ਮੁਤਾਬਕ 288 ਵਿਅਕਤੀਆਂ ਨੂੰ ਪਹਿਲਾਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਮੁੜ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੇ ਦੋਸ਼ ਲਗਾਏ ਗਏ। 23 ਵਿਅਕਤੀਆਂ ਉੱਤੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਵਾਉਣ ਜਾਂ ਸਮਗਲਿੰਗ ਨਾਲ ਸਬੰਧਤ ਦੋਸ਼ ਲੱਗੇ ਨੇ। ਇਸ ਤੋਂ ਇਲਾਵਾ 232 ਲੋਕਾਂ ਖਿਲਾਫ਼ ਗੈਰ ਕਾਨੂੰਨੀ ਦਾਖਲੇ ਦੇ ਕੇਸ ਦਰਜ ਕੀਤੇ ਗਏ ਨੇ। ਰਿਪੋਰਟ 'ਚ ਇੱਕ ਹੋਰ ਮਹੱਤਵਪੂਰਨ ਅੰਕੜਾ ਸਾਹਮਣੇ ਆਇਆ ਏ। 284 ਵਿਅਕਤੀਆਂ ਖਿਲਾਫ਼ ਗੈਰ ਕਾਨੂੰਨੀ ਦਾਖਲੇ ਦੇ ਨਾਲ ਨਾਲ ਨਿਊ ਮੈਕਸੀਕੋ 'ਚ ਬਣਾਏ ਗਏ ਨਵੇਂ ਨੈਸ਼ਨਲ ਡਿਫੈਂਸ ਏਰੀਆ ਨਾਲ ਸਬੰਧਤ ਫੌਜੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਫੌਜੀ ਜਾਇਦਾਦ ਦੇ ਵਿੱਚ ਬਿਨਾਂ ਮਨਜ਼ੂਰੀ ਦਾਖਲ ਹੋਣ ਦੇ ਦੋਸ਼ ਵੀ ਲਗਾਏ ਗਏ ਨੇ। ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ ਮੁੜ ਗੈਰ ਕਾਨੂੰਨੀ ਦਾਖਲੇ ਦੇ ਕੇਸਾਂ 'ਚ ਕੁਝ ਮੁਲਜ਼ਮਾਂ ਤੇ ਪਿਛਲੇ ਅਪਰਾਧਿਕ ਰਿਕਾਰਡ ਵੀ ਨੇ ਜਿਨ੍ਹਾਂ ਵਿੱਚ ਨਸ਼ਿਆਂ ਨਾਲ ਸਬੰਧਤ ਅਪਰਾਧ, ਚੋਰੀ, ਬੱਚਿਆਂ ਨਾਲ ਜਿਣਸੀ ਅਪਰਾਧ ਤੇ ਪਹਿਲਾਂ ਦੇ ਇਮੀਗ੍ਰੇਸ਼ਨ

0: ਸਾਲਾ ਕੰਜ਼ਰਵੇਟਿਵ ਕੈਂਡੀਡੇਟ ਇਲੋਇਸ ਕੋਲੰਬੀ ਨੇ ਜਿਹੜਾ ਹੈ ਉਹ ਸੀਟ ਜਿੱਤ ਕੇ ਚਾਰਲਸ ਬਰਗ ਤੋਂ ਯੰਗੈਸਟ ਵੂਮੈਨ ਇਲੈਕਟ ਹੋ ਗਈ। ਇਸ ਤੋਂ ਪਹਿਲਾਂ 24 ਸਾਲਾ ਜਿਹੜੀ ਲੋਗਿਅਲ ਮੇਅਰ ਕੈਥਰੀਨ ਹੋਨਰੀ ਜਿਹੜੇ ਫਾਰਮਰਲੀ ਹੈਲਡ ਕਰਦੇ ਸੀ ਇਹ ਡਿਸਟਿੰਕਸ਼ਨ ਤੇ 24 ਸਾਲਾਂ ਦੀ ਤੇ ਉਸ ਤੋਂ ਪਹਿਲਾਂ 25 ਸਾਲਾਂ ਇਲੈਕਟਡ ਸੀਗੇ ਇੱਥੋਂ। ਬਟ ਇਹ ਕਹਿੰਦੇ ਵੀ ਇਹਨਾਂ ਦਾ ਯੰਗ ਲੋਕਾਂ ਨੂੰ ਰਿਪ੍ਰੈਜੈਂਟ ਕਰ ਰਹੇ ਨੇ ਜਿਹਦੇ ਕਰਕੇ 23 ਸਾਲਾਂ ਦੀ ਇਹ ਕੁੜੀ ਜਿਹੜੀ MNC ਬਣ ਗਈ ਉੱਥੋਂ ਦੀ। ਤੇ ਉਹਦੇ ਨਾਲ ਨਾਲ ਓਵਰਆਲ ਜੇ ਗੱਲ ਕਰੀਏ ਤੇ ਰਾਈਟ ਨੋ 40-60 ਸੀਟਾਂ ਦੇ ਉੱਤੇ ਜਿਹੜਾ ਇਹ ਬਲੋਕ ਅੱਗੇ ਚੱਲ ਰਹੀ ਹੈ ਜਾਂ ਜਿੱਤ ਚੁੱਕੀ ਹੈ ਤੇ ਜਿਹਦੇ ਕਰਕੇ ਤੁਸੀਂ ਸੋਚ ਸਕਦੇ ਹੋ ਲਿਬਰਲ ਪਾਰਟੀ ਜਿਹੜੀ ਉਹ 37 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਜਾਂ ਜਿੱਤ ਚੁੱਕੀ ਹੈ ਤੇ ਮਿਨੋਰਟੀ ਗਵਰਨਮੈਂਟ ਜਿਹੜੀ ਬਣੇਗੀ ਕਿਉਂਕਿ 127 ਦਾ ਜਦੋਂ ਆਪਾਂ ਅੱਧ ਕਰਦੇ ਹਾਂ ਤੇ ਓਨੀਆਂ ਸੀਟਾਂ ਨਹੀਂ ਬਣ ਪਾ ਰਹੀਆਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ। ਤੇ ਇਸ ਕਰਕੇ ਇਹੀ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਆ ਰਹੇ ਸੀਗੇ ਵੀ ਇਹ ਆਈਦਰ ਮਿਨੋਰਟੀ ਗਵਰਨਮੈਂਟ ਜਾਂ ਮੈਜੋਰਟੀ ਗਵਰਨਮੈਂਟ ਬਣਾਉਣ ਦੇ ਵਿੱਚ ਕਾਮਯਾਬ ਰਹਿ ਸਕਦੀ ਹੈ ਪਾਰਟੀ ਜਿਹੜੀ ਕਿ ਰਹੀ। ਤੇ ਹੁਣ ਰੈਫਰੈਂਡਮ ਜਿਹੜਾ ਹੈ ਉਹ ਹਾਲੇ ਕਹਿੰਦੇ ਵੀ ਟਰੰਪ ਦੇ ਜਾਣ ਤੋਂ ਬਾਅਦ ਆਪਾਂ ਇਸ਼ੂਜ਼ ਦੇ ਵਿੱਚ ਲੈ ਕੇ ਆਵਾਂਗੇ। ਮਿਨੋਰਟੀ ਬੰਦਿਆਂ ਤੇ ਵੈਸੇ ਵੀ ਨਹੀਂ ਰਹਿ ਸਕਦਾ ਬਟ ਇਹ ਵੀ ਲਿਆ ਸਕਦੇ ਨੇ ਉਹ। ਦੂਜੇ ਪਾਸੇ ਮੰਡੇ ਅੱਜ 26 ਡਿਗਰੀ ਟੈਂਪਰੇਚਰ, ਰਾਈਟ ਨੂੰ ਵੀ 19 ਡਿਗਰੀ, 26 ਡਿਗਰੀ ਵੱਧ ਤੋਂ ਵੱਧ ਗਿਆ, ਘੱਟ ਤੋਂ ਘੱਟ 9 ਡਿਗਰੀ, ਕੱਲ 22 ਤੇ 6, ਵੈਡਨਸਡੇ 17, 3 ਤੇ ਥਰਸਡੇ 17, 5 ਫਿਰ ਫਰਾਈਡੇ ਨੂੰ 19, 7 ਤੇ ਆਲ ਆਫ ਸਡਨ ਜਿਹੜਾ ਹੈ ਅਕਤੂਬਰ 10 ਨੂੰ ਡੇਕ ਕੇ 8 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 1 ਡਿਗਰੀ ਤੇ ਜਾਏਗਾ। ਨਾਲ ਦੀ ਨਾਲ ਸਨੋ ਸ਼ਾਵਰਸ ਦੀ ਰੇਨ ਦੇ ਚਾਂਸਿਸ ਜਿਹੜੇ ਨੇ ਉਹ ਵੀ ਦੱਸੇ ਜਾ ਰਹੇ ਨੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਥੈਂਕ ਯੂ ਵੈਰੀ ਮੱਚ ਫਾਰ ਲਿਸਨਿੰਗ। ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ। ਥੈਂਕ ਯੂ।
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦੇ

0: ਨਹੀਂ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th ਸਟਰੀਟ ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th ਸਟਰੀਟ ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬੜੀ ਵਿਲੱਖਣ ਗੱਲਬਾਤ ਲੈ ਕੇ ਆਏ ਹਾਂ ਜਿਹੜੀ ਹੁੰਦੀ ਤਾਂ ਸਾਡੇ ਸਾਰਿਆਂ ਨਾਲ ਹੈ ਪਰ ਅਸੀਂ ਅਕਸਰ ਹੀ ਸੋਚਦੇ ਨਹੀਂ ਅਸੀਂ ਧਿਆਨ ਨਹੀਂ ਦਿੰਦੇ ਕਈ ਵਾਰੀ ਇਹਨਾਂ ਗੱਲਾਂ ਵੱਲ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਸੀਨੀਅਰ ਮੈਂਬਰ ਗੁਰਚਰਨ ਕੌਰ ਥਿੰਦ ਮੈਮ ਤੇ ਉਹਨਾਂ ਨੇ ਸਾਨੂੰ ਅੱਜ ਜਿਹੜੇ ਵਿਸ਼ੇ ਤੇ ਸਾਡੇ ਨਾਲ ਗੱਲਾਂ ਕਰਨੀਆਂ ਨੇ ਉਹ ਇਹ ਹੈ ਕਿ ਜਦੋਂ ਤੁਹਾਡੇ ਘਰ ਇਦਾਂ ਦਾ ਕੋਈ ਪ੍ਰਾਹੁਣਾ ਆ ਜਾਏ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੋਵੇ ਬੜਾ ਗਾਲੜੀ ਹੋਵੇ ਤੇ ਤੁਹਾਡੇ ਕੋਲੋਂ ਇੰਨੇ ਹੰਗਾਰੇ ਨਾ ਭਰੇ ਜਾਣ ਤੇ ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਕਰਨਾ ਕੀ ਹੈ ਇਸ ਦੇ ਨਾਲ ਹੀ ਇਸ ਤੋਂ ਬਿਲਕੁਲ ਓਪੋਜ਼ਿਟ ਸਿਚੁਏਸ਼ਨ ਦੀ ਵੀ ਉਹ ਗੱਲ ਕਰਨਗੇ ਕਿ ਜਦੋਂ ਤੁਸੀਂ ਕਿਸੇ ਨੂੰ ਸੱਦਿਆ ਹੋਵੇ ਆਪਣੇ ਘਰ ਕੋਈ ਪਾਰਟੀ ਔਰਗਨਾਈਜ਼ ਕੀਤੀ ਹੋਵੇ ਆਪਣਾ ਫਰੈਂਡ ਸਰਕਲ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਹੋਵੇ ਤੇ ਤੁਹਾਡੇ ਘਰ 'ਚ ਸਾਰੇ ਆਏ ਹੋਣ ਤੇ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਨਾ ਮਿਲੇ ਨਾ ਤੁਹਾਨੂੰ ਕੋਈ ਪੁੱਛੇ ਵੀ ਭੈਣ ਜੀ ਤੁਹਾਡਾ ਕੀ ਹਾਲ ਹੈ ਭਾਜੀ ਤੁਹਾਡਾ ਕੀ ਹਾਲ ਹੈ ਤੇ ਨਾ ਤੁਹਾਡੇ ਕੋਲ ਦੱਸਿਆ ਜਾਵੇ ਤੁਹਾਡੀ ਵਾਰੀ ਨਾ ਆਵੇ ਤੇ ਅੰਦਰ ਅੰਦਰ ਤੁਹਾਡੇ ਢਿੱਡ ਦੇ ਵਿੱਚ ਬਹੁਤ ਕੁਛ ਰਿੱਝਦਾ ਰਹੇ ਤੇ ਫਿਰ ਉਸ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਬੜੀਆਂ ਡਿਫਰੈਂਟ ਗੱਲਾਂ ਬਾਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਸਾਡੇ ਸਾਰਿਆਂ ਨਾਲ ਕਦੇ ਨਾ ਕਦੇ ਹੋਈਆਂ ਵਾਪਰੀਆਂ ਹੁੰਦੀਆਂ ਨੇ ਪਰ ਅਸੀਂ ਕਦੇ ਇਸ ਟੌਪਿਕ 'ਤੇ ਗੱਲਬਾਤ ਨਹੀਂ ਕਰਦੇ ਮੈਂ ਉਮੀਦ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਕੁਛ ਨਾ ਕੁਛ ਅਸੀਂ ਸਾਰੇ ਇਸ ਵਿਸ਼ੇ ਤੋਂ ਜ਼ਰੂਰ ਸਿੱਖਾਂਗੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ

ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਇਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਸੁਨੇਹਾ ਤੁਹਾਡੇ ਤੱਕ GNE ਮਾਰਗੇਜਸ ਤੋਂ ਮਯੰਕ ਪਟਨਾਗਰ ਹੁਣਾਂ ਦਾ ਪਹੁੰਚਾਉਣਾ ਸਾਡੀ ਟੀਮ ਦੇ ਸੀਨੀਅਰ ਮੈਂਬਰ ਕੁਲਦੀਪ ਸਿੰਘ ਹੀਰ ਹੋਰਾਂ ਦੀ ਉਹਨਾਂ ਦੇ ਨਾਲ ਮਾਰਗੇਜ ਰਿਲੇਟਡ ਕਿਹੜੀ ਕਿਹੜੀ ਗੱਲ ਹੋਈ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾਵਾਂਗੇ ਤੇ ਉਸ ਤੋਂ ਬਾਅਦ ਥਿੰਦ ਮੈਮ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਹੋਣਗੇ ਤੇ ਅਸੀਂ ਅੱਜ ਗੱਲ ਕਰਾਂਗੇ ਕਿ ਅਤਿਥੀ ਦੇਵ ਭਵ ਤੋਂ ਲੈ ਕੇ ਅਤਿਥੀ ਕਬ ਜਾਓਗੇ ਤੱਕ ਸਥਿਤੀ ਕਿਵੇਂ ਬਣ ਜਾਂਦੀ ਹੈ
1: ਰੇਡੀਓ ਸੁਰਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਤੇ ਜਿਵੇਂ ਪਹਿਲਾਂ ਦੱਸਿਆ ਗਿਆ ਸੀ ਆਪ ਜੀ ਨੂੰ ਕਿ GNE ਮਾਰਗੇਜਸ ਦੇ ਮਯੰਕ ਪਟਨਾਗਰ ਜੀ ਸਾਡੇ ਨਾਲ ਮੌਜੂਦ ਹੋਣਗੇ ਉਹਨਾਂ ਨਾਲ ਅਸੀਂ ਹਫ਼ਤਾਵਾਰੀ ਜਾਂ ਉਸ ਤੋਂ ਪਹਿਲਾਂ ਵੀ ਗੱਲਬਾਤ ਕਰਿਆ ਕਰਾਂਗੇ ਅੱਜ ਸ਼ੁਰੂਆਤੀ ਗੱਲਬਾਤ ਹੈ ਉਹਨਾਂ ਨਾਲ ਪਹਿਲੀ ਵਾਰੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਹੈ ਪਟਨਾਗਰ ਜੀ GNE ਜੀ ਸੁਰਸੰਗਮ ਸਟੂਡੀਓ ਕੈਲਗਰੀ ਦੇ ਵਿੱਚ
2: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ
1: ਬਹੁਤ ਵਧੀਆ ਜੀ ਬਹੁਤ ਵਧੀਆ ਸਾਡਾ ਚੱਲ ਰਿਹਾ ਤੇ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵੱਲੋਂ ਕੁਛ ਦੱਸਾਂ ਤੁਸੀਂ ਇੰਟਰੋਡਕਸ਼ਨ ਜਿਹੜੀ ਹੈ ਜੀ GNE ਮਾਰਗੇਜਸ ਦੇ ਬਾਰੇ ਆਪਣੇ ਬਾਰੇ ਦੱਸ ਦਿਓ ਜੀ ਸਾਡੇ ਲਿਸਨਰਸ ਨੂੰ
2: ਡੈਫੀਨਿਟਲੀ ਭਾਜੀ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਪਟਨਾਗਰ ਦੇ GNE ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ ਦੇਖੋ ਭਾਜੀ ਹੁਣ ਹੁਣ ਜਾ ਰਹੇ ਹੋ ਰਹੇ ਆ ਕੰਮ ਤੋਂ ਸਾਰਿਆਂ ਨੂੰ ਜੀ ਗੁੱਡ ਈਵਨਿੰਗ ਜੀ ਤੇ ਭਾਜੀ ਅੱਜ ਗੱਲਬਾਤ ਪਹਿਲੀ ਕਰਾਂਗੇ ਮੇਰੇ ਬਾਰੇ ਕਿਉਂਕਿ ਆਪਣਾ ਇੱਕ GNE ਮਾਰਗੇਜਿਸ ਇੱਕ ਫੁੱਲ ਸਰਵਿਸ ਮਾਰਗੇਜ ਬ੍ਰੋਕਰੇਜ ਫਰਮ ਹੈਗੀ ਆ ਜਿਹੜੀ ਓਨਟੈਰੀਓ ਦੇ ਵਿੱਚ ਹੈਗੀ ਆ ਹੁਣ ਸਾਡੇ ਆਫਿਸ ਹੁਣ ਸਾਡੀ ਜਿਹੜੀ ਪਹੁੰਚ ਹੈਗੀ ਆ ਉਹ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਵੀ ਹੈਗੀ ਆ ਨਾਲ ਦੇ ਨਾਲ ਵੀ ਆਰ ਅ ਫੁੱਲ ਸਰਵਿਸ ਬ੍ਰੋਕਰੇਜ ਫਰਮ ਜਿਹਦੇ ਵਿੱਚ ਆਪਾਂ ਫਸਟ ਸੈਕਿੰਡ ਮਾਰਗੇਜ ਜਾਂ ਤੁਹਾਡੀ ਕੋਈ ਵੀ ਰੀਫਾਈਨੈਂਸ ਕਰਨੀ ਆ ਲਾਈਨਾਂ ਕ੍ਰੈਡਿਟ ਕਰਨੀ ਆ ਜਾਂ ਤੁਸੀਂ ਕਿਸੇ ਪ੍ਰਕਾਰ ਦੀ ਵੀ ਕਮਰਸ਼ੀਅਲ ਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਕਮਰਸ਼ੀਅਲ ਰੀਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਇੰਡਸਟਰੀਅਲ ਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਇਕੁਇਪਮੈਂਟ ਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਜਾਂ ਕੋਈ ਵੀ ਤੁਹਾਨੂੰ ਖੜੇ ਪੈਰ ਪੈਸੇ ਧੱਲੇ ਦੀ ਨੀਡ ਪੈ ਗਈ ਆ ਤੁਸੀਂ ਉਹਦੇ ਵਾਸਤੇ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ ਨੰਬਰ ਆਪਣਾ ਇੱਕੋ ਹੀ ਹੈ ਜੀ ਸਾਰੀ ਗੱਲਬਾਤ 647-6477-02-2023 ਤੇ ਭਾਜੀ ਸਾਡਾ ਆਫਿਸ ਕੈਲਗਰੀ ਦੇ ਵਿੱਚ ਵੀ ਹੈਗਾ ਕੈਲਗਰੀ ਟ੍ਰੇਲ ਤੇ ਇੱਕ ਆਪਣਾ ਆਫਿਸ ਐਡਮਿੰਟਨ ਦੇ ਵਿੱਚ ਵੀ ਹੈਗਾ ਉਹ ਵੀ ਏਅਰਪੋਰਟ ਦੇ ਕੋਲੋਂ ਤੇ ਆਪਣਾ ਆਪਣੇ ਐਡਰੈਸ ਵੀ ਜਿਹੜੇ ਹੈਗੇ ਭੈਣ ਭਰਾ ਉਹਨੂੰ ਜ਼ਰੂਰ ਦੱਸਾਂਗੇ ਤੇ ਜੇ ਕੋਈ ਵੀ ਭੈਣ ਭਰਾ ਕੋਈ ਸਟੱਕ ਹੋ ਰਿਹਾ ਹੈਗਾ ਕਿ ਜਿਹਨਾਂ ਦੀ ਮੌਰਗੇਜ ਨਹੀਂ ਹੋ ਪਾ ਰਹੀ ਹੈ ਜਾਂ ਮੌਰਗੇਜ ਲੈਣ ਨੂੰ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਪਹਿਲਾਂ ਤੇ ਉਹ ਦੇਖਣਾ ਚਾਹੁੰਦੇ ਨੇ ਕਿ ਉਹਨਾਂ ਕੋਲ ਆਪਸ਼ਨ ਕੀ ਆ ਜਾਂ ਲੈਂਗੁਏਜ ਬੈਰੀਅਰ ਕਰਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਆ ਕਿ ਕਿਹੜੇ ਥਾਂ ਨੂੰ ਜਾਈਏ ਤੁਸੀਂ ਸਾਡੇ ਕੋਲੇ ਆ ਸਕਦੇ ਆ ਤੁਹਾਡੀ ਆਪਦੀ ਲੈਂਗੁਏਜ ਬੋਲਦਾ ਨੀ ਸਭ ਤੋਂ ਵੱਡੀ ਗੱਲ ਆ ਕਿ ਮੈਂ ਕੈਲਗਰੀ ਤੇ ਐਡਮਿੰਟਨ 13-14 ਤਾਰੀਖ ਨੂੰ ਆਫਿਸ ਦੇ ਵਿੱਚ ਹੀ ਹੋਣਗਾ ਤੇ 15 ਨੂੰ ਵੀ ਮੈਂ ਉੱਥੇ ਹੀ ਹੈਗਾ ਤੇ ਤੁਸੀਂ ਸਾਡੇ ਕੋਲ ਆ ਕੇ ਮਿਲ ਵੀ ਸਕਦੇ ਆ ਆਸ਼ੀਰਵਾਦ ਵੀ ਦੇ ਸਕਦੇ ਆ ਐਂਡ ਆਪਣੀ ਜਿਹੜੀ ਗੱਲਬਾਤ ਆ ਆਪਾਂ ਕੋਨਫੀਡੈਂਸ਼ੀਅਲਿਟੀ ਦੇ ਨਾਲ ਆਪਾਂ ਕਰ ਸਕਦੇ ਆ ਫਿਰ ਨਾ ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਨੰਬਰ ਆਪਣਾ ਇੱਕੋ ਹੀ ਇੱਕ ਹੈ 647-702-2023

0: 2023 ਤੇ ਲਾਜ਼ਮੀ ਪਾਰੀ ਵਾ ਇੰਨਾ ਹੀ ਕਹਿ ਕੇ ਜਾਊਂਗਾ ਕੋਈ ਵੀ ਭੈਣ ਭਰਾ ਸਾਡਾ ਅਕਤੂਬਰ ਸਪੈਸ਼ਲ ਦਾ ਐਡਵਾਂਟੇਜ ਲੈਣਾ ਚਾਹ ਰਿਹਾ ਹੈਗਾ ਹੁਣ ਭਾਜੀ ਐਵਰੀ ਮੰਥ ਅਸੀਂ ਕੋਈ ਨਾ ਕੋਈ ਨਵੇਂ ਸਪੈਸ਼ਲ ਲੈ ਕੇ ਹੁੰਦੇ ਆ ਜਿਸ ਕਰਕੇ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਦਾ ਐਡਵਾਂਟੇਜ ਚੱਕਣ ਐਨ ਉਹਨਾਂ ਨੂੰ ਅਵੇਅਰਨੈਸ ਹੋਵੇ ਅਵੇਅਰਨੈਸ ਕਰਨੀ ਬਹੁਤ ਜ਼ਰੂਰੀ ਹੈ ਜਿਸ ਕਰਕੇ ਤੁਸੀਂ ਇੱਕ ਇਨਫੋਰਮ ਡਿਸੀਜਨ ਜਿਹੜਾ ਹੈਗਾ ਸਕਿਓ ਬਾਰੇ ਆਪਾਂ ਜਿਹੜੀ ਹੈਗੀ ਹੈ
1: ਜੀ ਮੈਂ ਸ਼ੋਰਟ ਦੇ ਵਿੱਚ ਪੁੱਛਣਾ ਚਾਹਾਂਗਾ ਜਿਹੜਾ ਤੁਸੀਂ ਇੱਕ ਕੀਤੀ ਸਪੈਸ਼ਲ ਤੁਸੀਂ ਕੋਈ ਨਾਂ ਲਿਆ ਉਸ ਚੀਜ਼ ਦਾ ਕੀ ਦੌੜਾ ਐਕਸਪਲੇਨ ਕਰਨਾ ਚਾਹੋਗੇ ਜਾਂ ਗਾਂ ਨੈਕਸਟ ਵਾਲੀ ਕਰੀਏ ਅਸੀਂ
0: ਭਾਈ ਦੇਖੋ ਆਪਾਂ ਔਨ ਅ ਮੰਥਲੀ ਬੇਸਿਸ ਆਪਾਂ ਨਵੇਂ ਨਵੇਂ ਸਪੈਸ਼ਲ ਆਪਣੇ ਭੈਣ ਭਰਾਵਾਂ ਵਾਸਤੇ ਲੈ ਕੇ ਆਉਂਦੇ ਹਾਂ ਅਕਤੂਬਰ ਚੱਲ ਰਿਹਾ ਹੈਗਾ ਅਕਤੂਬਰ ਵਾਸਤੇ ਅਸੀਂ ਹੋਮ ਐਕਵਿਟੀ ਲਾਈਨ ਅਪਗ੍ਰੇਡ ਲੈ ਕੇ ਆਏ ਹੈਗੇ ਆ ਜਿਹੜੀ ਅੱਜ ਕੱਲ ਕਾਫੀ ਲੋਕਾਂ ਦੀ ਨੀਡ ਪੈ ਰਹੀ ਹੈ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਖੜੇ ਪੈਰ ਪੈਸੇ ਧੇਲੇ ਦੀ ਨੀਡ ਪੈ ਰਹੀ ਹੈ ਜੇ ਤੁਹਾਡੇ ਕੋਲ ਐਕਵਿਟੀ ਹੈਗੀ ਹੈ ਪ੍ਰਾਪਰਟੀ ਦੇ ਵਿੱਚੋਂ ਆਪਾਂ ਉਹ ਤੁਹਾਡਾ ਪੈਸਾ ਕਢਾ ਸਕਦੇ ਹਾਂ ਐਂਡ ਤੁਹਾਡੀ ਕਰੰਟ ਮੋਰਗੇਜ ਜਿਹੜੀ ਚੱਲ ਰਹੀ ਹੈ ਉਹਨੂੰ ਚੱਲਣ ਦਿਓ ਆਪਾਂ ਸੈਕਿੰਡ ਪੋਜੀਸ਼ਨ ਤੇ ਵੀ ਤੁਹਾਨੂੰ ਲਾਈਨ ਅਪ ਕ੍ਰੈਡਿਟ ਦੇ ਸਕਦੇ ਹਾਂ ਜੇ ਕੋਈ ਵੀ ਭੈਣ ਭਰਾ ਹੈਗਾ ਜਿਹਨਾਂ ਦੀ ਮੋਰਗੇਜ ਨਹੀਂ ਹੈਗੀ ਹੈ ਪ੍ਰਾਪਰਟੀ ਤੇ ਫੁੱਲ ਐਂਡ ਕਲੀਅਰ ਪ੍ਰਾਪਰਟੀ ਹੈਗੀ ਆ ਉੱਥੇ ਆਪਾਂ ਸੈਕਿੰਡ ਸੋਰੀ ਫਸਟ ਪੋਜੀਸ਼ਨ ਦੀ ਵੀ ਆਪਾਂ ਲਾਈਨ ਆਫ ਕ੍ਰੈਡਿਟ ਕਰਾ ਸਕਦੇ ਹਾਂ ਰੇਟ ਦੀ ਗੱਲ ਕੀਤੀ ਜਾਵੇ ਤਾਂ ਭਾਜੀ ਰੇਟ ਵੀ ਆਪਾਂ ਲੈ ਕੇ ਆਏ ਹੈਗੇ ਆ ਐਸ ਲੋ ਐਸ 5.9 ਜੇ ਫਸਟ ਪੋਜੀਸ਼ਨ ਤੇ ਲਾਈਨ ਆਫ ਕ੍ਰੈਡਿਟ ਕਰਨੀ ਆ ਜੇ ਸੈਕਿੰਡ ਤੇ ਕਰਨਾ ਚਾਹੁੰਦੇ ਹੋ ਤਾਂ ਉਹ ਸਾਡਾ ਰੇਟ ਚੱਲ ਰਿਹਾ ਜੀ ਸਟਾਰਟਿੰਗ ਐਟ 8.99 ਤੇ ਐਂਡ ਇੰਟਰਸਟ ਤੁਹਾਡਾ ਉੱਥੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਜਿਹੜਾ ਅਮਾਊਂਟ ਤੁਸੀਂ ਯੂਜ਼ ਨਹੀਂ ਕਰਦੇ ਉਹਦੇ ਤੱਕ ਕੋਈ ਇੰਟਰਸਟ ਨਹੀਂ ਹੈਗਾ ਜਦੋਂ ਤੱਕ ਤੁਸੀਂ ਯੂਜ਼ ਨਹੀਂ ਕਰਦੇ ਮੇਰੇ ਨਾਲ ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਨੰਬਰ ਆਪਣਾ ਇੱਕੋ ਹੀ ਇੱਕ ਹੈ 647-2020-23 ਤੇ ਜੀ ਭਾਜੀ
1: ਜੀ ਮਹਿਕ ਜੀ ਬਹੁਤ ਸ਼ੁਕਰੀਆ ਤੁਸੀਂ ਡਿਟੇਲ ਨਾਲ ਤੇ ਜਾਣਕਾਰੀ ਤੁਹਾਡੇ ਕੋਲ ਬੜੀ ਇੰਟਰਸਟਿੰਗ ਮੈਨੂੰ ਜਿੰਨੀ ਕੁ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਕੀਤੀ ਮੈਨੂੰ ਤੇ ਲੱਗਾ ਕਿ ਮੈਂ ਹੋਰ ਸਵਾਲ ਪੁੱਛਾਂ ਪਰ ਚਲੋ ਪੈਂਡਿੰਗ ਰੱਖ ਲੈਂਦੇ ਹਾਂ ਅਸੀਂ ਤੁਸੀਂ ਜਿਸ ਦਿਨ ਇੱਥੇ ਆਓਗੇ ਅਸੀਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਇੱਕ ਛੋਟਾ ਜਿਹਾ ਸਵਾਲ ਮੈਂ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਹਾਂਜੀ ਜਦੋਂ ਤੁਸੀਂ ਅਲਬਰਟਾ ਦੇ ਵਿੱਚ ਨਹੀਂ ਹੁੰਦੇ ਕੈਲਗਰੀ ਦੇ ਵਿੱਚ ਤੇ ਉਹਦੇ ਇਨ ਦਾ ਮੇਨ ਟਾਈਮ ਅਗਰ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਉਦੋਂ ਵੀ ਪੂਰੀ ਇਨਫੋਰਮੇਸ਼ਨ ਮਿਲੇਗੀ
0: ਭਾਜੀ ਪੂਰੀ ਇਨਫੋਰਮੇਸ਼ਨ ਮਿਲੇਗੀ ਸਾਡਾ ਸਟਾਫ ਹੈਗਾ ਉਧਰ ਮੈਂ ਤੁਹਾਨੂੰ ਐਡਰੈਸ ਵੀ ਭੇਜ ਦਿੰਦਾ ਕੋਈ ਵੀ ਭੈਣ ਭਰਾ ਨੂੰ ਪ੍ਰੋਬਲਮ ਕੋਈ ਨਹੀਂ ਆਏਗੀ ਨਾਲ ਦੇ ਨਾਲ ਸਾਡਾ ਪੂਰਾ ਸਟਾਫ ਤੁਹਾਨੂੰ ਇੰਟਰੋਡਕਸ਼ਨ ਉਧਰ ਦੇ ਦੇਗਾ ਐਂਡ ਸਭ ਤੋਂ ਵੱਡੀ ਗੱਲ ਹੈ ਦੇ ਵਿਲ ਕਨੈਕਟ ਮੀ ਟੂ ਯੂ ਡਾਇਰੈਕਟਲੀ ਤੋ ਬਿਲਕੁਲ ਤੁਹਾਨੂੰ ਐ ਨਹੀਂ ਹੋਏਗਾ ਤੁਹਾਨੂੰ ਪਤਾ ਵੀ ਲੱਗੇਗਾ ਕਿ ਮੈਂ ਓਨਟੈਰੀ ਚ ਬੈਠਾ ਕਿ ਮੈਂ ਅਲਬਰਟਾ ਚ ਬੈਠਾ ਕਿਉਂਕਿ ਭਾਈ ਦੇਖੋ ਆਪਾਂ ਨੇ ਪੂਰੀ ਸਰਵਿਸ ਪ੍ਰੋਵਾਈਡ ਕਰਨੀ ਆ ਐਂਡ ਜੇ ਜੇ ਲੱਗੇਗਾ ਕਿ ਮੈਨੂੰ ਆਉਣ ਦੀ ਲੋੜ ਹੈਗੀ ਆ ਉੱਥੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਲੋੜ ਹੈਗੀ ਆ ਮੈਂ ਵਿਦ ਇਨ 1-2 ਡੇਜ਼ ਦੇ ਵਿੱਚ ਮੈਂ ਉੱਧਰ ਪਹੁੰਚਣਾ ਪਈ ਸੋ ਵੀ ਆਰ ਵੈਰੀ ਫਲੈਕਸੀਬਲ ਦੈਟ ਵੇ ਉਹਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਆ ਤੇ ਡੈਫੀਨੇਟਲੀ ਆਪਾਂ ਜਿਹੜਾ 14 ਤਰੀਕ ਨੂੰ ਮੈਂ ਤੁਹਾਡੇ ਨਾਲ ਮਿਲੂੰਗਾ ਤੇ ਇੱਕ ਤਾਂ ਸਾਡਾ ਸੁਭਾਵ ਹੈ ਕਿ ਭਈ ਇੱਕ ਤਾਂ ਵੀ ਗੈਟ ਟੂ ਮੀਟ ਯੂ ਐਂਡ ਮੈਂ ਚਾਹੂੰਗਾ ਕਿ ਆਪਾਂ ਲਾਈਵ ਪ੍ਰੋਗਰਾਮ ਕਰੀਏ ਜਿਸ ਕਰਕੇ ਕੋਈ ਵੀ ਭੈਣ ਭਰਾ ਨੂੰ ਸਾਡੀ ਰਿਕੁਆਇਰਮੈਂਟ ਸਾਡੀ ਨੀਡ ਹੈਗੀ ਆ ਉਹ ਨੀਡ ਨੂੰ ਆਪਾਂ ਜਿਹੜੀ ਹੈਗੀ ਆ ਫੁਲਫਿਲ ਕੀਤਾ ਜਾਵੇ
1: ਬਹੁਤ ਸ਼ੁਕਰੀਆ ਜੀ ਮਹਿਕ ਜੀ ਔਰ ਅਸੀਂ ਜਿੰਨੀ ਗੱਲਬਾਤ ਕੀਤੀ ਹੈ ਮੈਨੂੰ ਬੜੀ ਵਧੀਆ ਲੱਗੀ ਔਰ ਅਸੀਂ ਤੁਹਾਨੂੰ ਉਡੀਕਾਂਗੇ ਤੇ ਫਿਰ ਵੀ ਗੱਲਬਾਤ ਜ਼ਰੂਰ ਕਰਾਂਗੇ ਸਵਾਲ ਸਾਡੇ ਬਹੁਤ ਹੋਣਗੇ ਜੀ ਫਿਰ ਬਹੁਤ ਧੰਨਵਾਦ ਜੀ
0: ਡੈਫੀਨੇਟਲੀ ਭਾਜੀ ਥੈਂਕ ਯੂ ਵੈਰੀ ਮਚ ਤੇ ਨੰਬਰ ਮੈਂ ਲਾਸਟ ਦੇ ਵਿੱਚ ਜ਼ਰੂਰ ਦੇ ਕੇ ਜਾਊਂਗਾ 647-2020-23 6-4-7-7-0-2-2-0-2-3 ਤੇ ਭਾਜੀ ਟਾਈਮ ਦੇਣੀ ਤੁਹਾਡਾ ਬਹੁਤ ਧੰਨਵਾਦ ਜੀ
1: ਬਹੁਤ ਧੰਨਵਾਦ ਜੀ ਮਹਿਕ ਜੀ ਧੰਨਵਾਦ ਸ਼ੁਕਰੀਆ
2: ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾ ਤੇ ਆਪਾਂ ਕੋਈ ਰਾਜਨੀਤੀ ਦੀ ਗੱਲ ਕਰਨੀ ਆ ਨਾ ਅਸੀਂ ਕੋਈ ਕੈਨੇਡਾ ਦਾ ਸੀਰੀਅਸ ਟੌਪਿਕ ਡਿਸਕਸ ਕਰਨਾ ਨਾ ਅਸੀਂ ਪੰਜਾਬ ਦੀ ਰਾਜਨੀਤੀ ਦੀ ਕੋਈ ਗੱਲ ਕਰਨੀ ਆ ਕੋਈ ਚਿੰਤਾ ਵਾਲੀ ਗੱਲ ਤੇ ਅਸੀਂ ਅੱਜ ਕਰਨੀ ਨਹੀਂ ਤੇ ਨਾ ਅਸੀਂ ਕਰਨੀ ਅੱਜ ਕਿਸੇ ਦੀ ਪ੍ਰਮੋਸ਼ਨ ਅੱਜ ਅਸੀਂ ਗੱਲਾਂ ਉਹ ਕਰਨੀਆਂ ਨੇ ਜਿਹੜੀਆਂ ਕਦੇ ਕਦੇ ਸਾਡੇ ਘਰ ਹੋ ਜਾਂਦੀਆਂ ਨੇ ਤੇ ਅਸੀਂ ਗੌਲਦੇ ਨਹੀਂ ਆ ਸਿਚੁਏਸ਼ਨ ਅਸੀਂ ਸਾਰਿਆਂ ਨੇ ਕਦੇ ਨਾ ਕਦੇ ਉਹ ਫੇਸ ਕੀਤੀ ਹੁੰਦੀ ਹੈ ਪਰ ਅਸੀਂ ਉਸ ਗੱਲ ਨੂੰ ਕਰਨ ਤੋਂ ਵੀ ਝਿਜਕਦੇ ਹਾਂ ਤੇ ਕਰ ਨਹੀਂ ਪਾਉਂਦੇ ਕਈ ਵਾਰੀ ਜ਼ਹਿਨ ਚ ਨਹੀਂ ਆਉਂਦੀ ਵੀ ਇਹ ਗੱਲ ਕਰਨ ਵਾਲੀ ਵੀ ਹੈਗੀ ਕਿ ਨਹੀਂ ਪਰ ਅਸੀਂ ਕਰਨੀ ਅੱਜ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਮੇਰੇ ਨਾਲ ਸਟੂਡੀਓ ਚ ਸਾਡੀ ਟੀਮ ਦੇ ਸੀਨੀਅਰ ਮੈਂਬਰ ਮੈਡਮ ਗੁਰਚਰਨ ਕੌਰ ਥਿੰਦ ਨੇ ਜਿਨ੍ਹਾਂ ਨੇ ਅੱਜ ਇਹ ਟੌਪਿਕ ਜਿਹੜਾ ਚੂਜ਼ ਕੀਤਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਥਿੰਦ ਮੈਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
3: ਬਹੁਤ ਬਹੁਤ ਸ਼ੁਕਰੀਆ

0: ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਵਲੀਨ ਇੰਨੀ ਅੱਛੀ ਇੰਟਰੋਡਕਸ਼ਨ ਵਾਸਤੇ ਕਿਉਂਕਿ ਅਕਸਰ ਅਸੀਂ ਕਈ ਵਾਰ ਬੜੀਆਂ ਸੰਜੀਦਾ ਗੱਲਾਂ ਕਰਦੇ ਹਾਂ ਪਰ ਅੱਜ ਅਸੀਂ ਇੱਕ ਬਹੁਤ ਹੀ ਹਲਕਾ ਫੁਲਕਾ ਪ੍ਰੋਗਰਾਮ ਜਿਹੜਾ ਹੈ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਥੈਂਕ ਯੂ ਵੈਰੀ ਮੱਚ ਤੇ ਕਰੋ ਫਿਰ ਸ਼ੁਰੂ ਅੱਜ ਦੀ ਗੱਲਬਾਤ
1: ਬਿਲਕੁਲ ਜੀ ਇੱਕ ਅਸੀਂ ਅਕਸਰ ਕਹਿੰਦੇ ਹਾਂ ਵੀ ਅਤਿਥੀ ਦੇਵੋ ਭਵ ਪ੍ਰਾਹੁਣਾ ਜਿਹੜਾ ਹੈ ਉਹ ਰੱਬ ਦਾ ਰੂਪ ਹੈ ਤੇ ਕਦੀ ਕਦੀ ਸਿਚੁਏਸ਼ਨ ਉਹ ਆ ਜਾਂਦੀ ਫਿਰ ਮੈਨੂੰ ਪ੍ਰੇਸ਼ ਰਾਵਲ ਦੀ ਉਹ ਫਿਲਮ ਚੇਤੇ ਆ ਜਾਂਦੀ ਵੀ ਅਤਿਥੀ ਕੱਬ ਜਾਓਗੇ ਕਈ ਵਾਰੀ ਅਤਿਥੀ ਫਿਰ ਸਾਡੇ ਲਈ ਔਖੀ ਜਿਹੜੀ ਸਿਚੁਏਸ਼ਨ ਹੈ ਉਹ ਬਣ ਜਾਂਦੀ ਹੈ ਸੋ ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਜੇ ਸਾਡੇ ਘਰ ਕੋਈ ਏਦਾਂ ਦਾ ਪ੍ਰਾਹੁਣਾ ਆ ਜੇ ਜਿਹਨੂੰ ਅਸੀਂ ਸੱਦਿਆ ਤੇ ਬੜੇ ਚਾਅ ਨਾਲ ਸੀ ਤੇ ਹੁਣ ਉਹ ਸਾਡੀ ਵਾਰੀ ਨਹੀਂ ਆਉਣ ਦਿੰਦਾ ਇੰਨਾ ਬੋਲਦਾ ਨਾ ਹੀ ਉਹਨੂੰ ਚੁੱਪ ਕਰਾ ਸਕਦੇ ਨਾ ਹੀ ਉਹਨੂੰ ਇਹ ਕਹਿ ਸਕਦੇ ਵੀ ਭਰਾਵਾ ਤੂੰ ਚੱਲ ਜਾ ਤੇ ਨਾ ਸਾਡੇ ਕੋਲ ਇੰਨੇ ਹੰਗਾਰੇ ਭਰੇ ਜਾਣ ਡੇ ਆ ਤੇ ਜਾਨ ਬੜੀ ਕੁੜਿੱਕੀ ਜਿਹੀ ਚ ਫਸ ਗਈ ਹੈ ਤੇ ਉਹ ਹੁਣ ਤੇ ਮੈਮ ਦੱਸਣਗੇ ਵੀ ਇਹੋ ਜਿਹੀ ਸਿਚੁਏਸ਼ਨ ਚ ਹੁੰਦਾ ਕੀ ਹੈ ਤੇ ਬਚਣਾ ਕਿੱਦਾਂ ਆ
0: ਬਿਲਕੁਲ ਪਹਿਲੀ ਗੱਲ ਤਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਪ੍ਰਾਹੁਣਾ ਆ ਜਾਂਦਾ ਇਹ ਹੁਣ ਦੋ ਸਥਿਤੀਆਂ ਨੇ ਕਿ ਪ੍ਰਾਹੁਣਾ ਆਪੇ ਆ ਗਿਆ ਕਿ ਅਸੀਂ ਐਵੇਂ ਗੱਲੀ ਬਾਤੀ ਗੱਲ ਕਰਦਿਆਂ ਕਰਦਿਆਂ ਉਹਨੂੰ ਕਹਿਤਾ ਭਈ ਅੰਕਲ ਜੀ ਜਾਂ ਆਂਟੀ ਜੀ ਜਾਂ ਭੈਣੇ ਤੂੰ ਸਾਡੇ ਘਰ ਥੋੜਾ ਚਿਰ ਆ ਜਾਈ ਜਦੋਂ ਇੱਧਰ ਕੈਲਗਰੀ ਆਏਗੀ ਨਾ ਤੇ ਜ਼ਰੂਰ ਸਾਡੇ ਕੋਲ ਵੀ ਆ ਜਾਈ ਤੇ ਉਹ ਮੇਰੀ ਸਹੇਲੀ ਵੀ ਹੋ ਸਕਦੀ ਹੈ ਜਾਂ ਮੇਰੀ ਕੋਈ ਰਿਸ਼ਤੇਦਾਰ ਵੀ ਹੋ ਸਕਦੀ ਹੈ ਤੇ ਉਂਝ ਭਾਵੇਂ ਅਸੀਂ ਉਹਨੂੰ ਥੋੜਾ ਜਿਹਾ ਆਰਮਸ ਲੈਂਥ ਤੇ ਰੱਖਦੇ ਹਾਂ ਵੀ ਚਲੋ ਨਾ ਹੀ ਚੰਗੀ ਗੱਲ ਨਾ ਹੀ ਆਵੇ ਤੇ ਚੰਗਾ ਪਰ ਜੇ ਹੁਣ ਕੋਈ ਇਹੋ ਜਿਹੀ ਚਾਚੀ ਜਾਂ ਮਾਮੀ ਜਾਂ ਕੋਈ ਸਹੇਲੀ ਆ ਗਈ ਹੈ ਸਵਲੀਨ ਤੇ ਫਿਰ ਮੈਨੂੰ ਲੱਗਦਾ ਹੈ ਕਿ ਇੱਕ ਛੋਟੀ ਜਿਹੀ ਗੱਲ ਤੇ ਮੇਰੇ ਦਿਮਾਗ 'ਚ ਆਉਂਦੀ ਹੈ ਕਿ ਪ੍ਰਾਹੁਣਾ ਆਇਆ ਹੱਸ ਕੇ ਤੇ ਗੱਲਾਂ ਦਾ ਟੋਕਰਾ ਲਿਆਇਆ ਚੱਕ ਕੇ ਠੀਕ ਹੈ ਸੋ ਉਹ ਫਿਰ ਸਾਨੂੰ ਪਤਾ ਹੀ ਹੁੰਦਾ ਹੈ ਕਿ ਹੁਣ ਪ੍ਰਾਹੁਣੇ ਨੇ ਜਿਹਨੇ ਸਾਡੇ ਘਰ ਆਉਣਾ ਹੈ ਉਹਦੀ ਸੁਭਾਅ ਦਾ ਜੇ ਮੈਨੂੰ ਪਤਾ ਹੈ ਮੇਰੀ ਸਹੇਲੀ ਹੈ ਬੜੀ ਪੁਰਾਣੀ ਸਹੇਲੀ ਹੈ ਸਾਡੀ ਬੋਲਚਾਲ ਅੱਛੀ ਹੈ ਵਧੀਆ ਹੈ ਬਟ ਮੈਨੂੰ ਇੰਨਾ ਪਤਾ ਹੈ ਕਿ ਉਹ ਸ਼ੁਰੂ ਤੋਂ ਗੱਲਾਂ ਬੜੀਆਂ ਕਰਦੀ ਹੈ ਤੇ ਸਵਲੀਨ ਜੀ ਹੁਣ ਮੇਰੇ ਘਰ ਆ ਜਾਵੇ ਤੇ ਫਿਰ ਮੈਂ ਕੀ ਕਰਾਂ ਮੈਂ ਕੀ ਬਹਾਨਾ ਲਾਵਾਂ ਕਿਵੇਂ ਉਹਦੀਆਂ ਗੱਲਾਂ ਸੁਣਾ ਹੁਣ ਮੇਰੇ ਹਸਬੈਂਡ ਵੀ ਅੰਜ ਤੇ ਨੇ ਕਿ ਬਹੁਤਾ ਬੋਲਣਾ ਪਸੰਦ ਨਹੀਂ ਕਰਦੇ ਤਾਂ ਹੁਣ ਐਤ ਨਹੀਂ ਕਹਿਣਗੇ ਵੀ ਤੁਸੀਂ ਸਹੇਲੀ ਨੂੰ ਕਿਉਂ ਸੱਦਿਆ ਬਟ ਸਾਨੂੰ ਰਲ ਮਿਲ ਕੇ ਹੁਣ ਉਹਦਾ ਸਾਹਮਣਾ ਕਰਨਾ ਪੈਣਾ ਸੋ ਉਹਦੇ ਲਈ ਹੁਣ ਤੁਸੀਂ ਮੈਨੂੰ ਦੱਸਿਆ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਇਹ ਤਾਂ ਨਹੀਂ ਹੈ ਕਿ ਭਈ ਤੁਸੀਂ ਉਹਦੇ ਨਾਲ ਰੂਡ ਹੋਵੋ ਮੱਥੇ ਵੱਟ ਪਾਓ ਸੋ ਉਹਦੇ ਨਾਲ ਫਿਰ ਤੁਹਾਡੇ ਤੇ ਹੀ ਜ਼ਿਆਦਾ ਅਸਰ ਜਿਹੜਾ ਇਸ ਗੱਲ ਦਾ ਪੈਣਾ ਹੁਣ ਆਪਾਂ ਕੁਛ ਤਰੀਕੇ ਜ਼ਰੂਰ ਸੋਚ ਸਕਦੇ ਹਾਂ ਕਿ ਅਸੀਂ ਉਹਦੇ ਲਈ ਕੀ ਕਰੀਏ ਕਿ ਪ੍ਰਾਹੁਣਾ ਜਿਹੜਾ ਹੈ ਉਹ ਬਹੁਤਾ ਬੁਰਾ ਵੀ ਮਹਿਸੂਸ ਨਾ ਕਰੇ ਤੇ ਉਹ ਸਾਨੂੰ ਬਹੁਤਾ ਸਿਰ ਵੀ ਨਾ ਖਾਵੇ ਪਹਿਲੀ ਗੱਲ ਤੇ ਜਿਵੇਂ ਬੜਾ ਇੱਕ ਵਧੀਆ ਨੁਸਖਾ ਮੈਨੂੰ ਪਤਾ ਲੱਗਾ ਸੀ ਕਿ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਇੰਝ ਕਰੋ ਕਿ ਵਾਰੀ ਵਾਰੀ ਤੁਸੀਂ ਦੋਨੋਂ ਜੀ ਉਹਦੇ ਨਾਲ ਗੱਲਾਂ ਬਾਤਾਂ ਕਰੋ ਠੀਕ ਹੈ ਬਿਲਕੁਲ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੋਨੋਂ ਜਣਿਆਂ ਨੇ ਇਕੱਠਿਆਂ ਹੀ ਉਹਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਹੈ ਇੰਜ ਕਰੋ ਕਿ ਵਾਰੀ ਵਾਰੀ ਕਰ ਲਓ ਕਿ ਇੱਕ ਵਾਰੀ ਤੁਹਾਡੇ ਹਸਬੈਂਡ ਜਿਹੜੇ ਨੇ ਉਹ ਕਹਿਣ ਭੈਣ ਜੀ ਚਲੋ ਮੈਂ ਤੁਹਾਨੂੰ ਆਪਾਂ ਨਾ ਇੱਥੇ ਘੁੰਮਣ ਚੱਲਦੇ ਮੈਂ ਤੁਹਾਨੂੰ ਨਾਲ ਲੈ ਜਾਂਦੇ ਇੰਨੀ ਕੁ ਤਾਂ ਵੇਖੋ ਆਪਸ ਦੇ ਵਿੱਚ ਹੁੰਦਾ ਹੀ ਹੈ ਜਾਂ ਫਰਜ਼ ਕਰੋ ਗਰੋਸਰੀ ਲੈਣ ਹੀ ਜਾਣਾ ਤਾਂ ਚਲੋ ਵੀ ਉਹਨਾਂ ਨੂੰ ਤੁਸੀਂ ਨਾਲ ਲੈ ਜਾਓ ਨਾਲੇ ਤੇ ਤੁਹਾਡੀ ਗਰੋਸਰੀ ਖਰੀਦਣ ਦੇ ਵਿੱਚ ਮਦਦ ਕਰਨਗੇ ਤੇ ਨਾਲੇ ਉਹਨੇ ਚਿਰ ਦੇ ਵਿੱਚ ਘੱਟੋ ਘੱਟ ਭੈਣ ਤੁਸੀਂ ਤਾਂ ਸਾਹ ਲੈ ਸਕਦੇ ਹੋ ਅਗਲੀ ਵਾਰੀ ਮੌਕਾ ਆਇਆ ਤਾਂ ਤੁਸੀਂ ਕਹੋ ਕਿ ਠੀਕ ਹੈ ਜੀ ਤੁਸੀਂ ਘਰ ਰਹੋ ਜੀ ਸਰਦਾਰ ਜੀ ਤੇ ਮੈਂ ਆਪਣੀ ਸਹੇਲੀ ਦੇ ਨਾਲ ਥੋੜਾ ਜਿਹਾ ਬਾਹਰ ਪਾਰਕ ਦੇ ਵਿੱਚ ਘੁੰਮ ਫਿਰ ਆਉਂਦੀ ਹਾਂ ਸੋ ਇਸ ਤਰ੍ਹਾਂ ਘੱਟੋ ਘੱਟ ਦੋਵਾਂ ਜੀਆਂ ਨੂੰ ਸਾਹ ਜਿਹੜਾ ਉਹ ਜ਼ਰੂਰ ਮਿਲ ਜਾਏਗਾ ਤੇ ਜੇ ਆਪਾਂ ਕਰਦੇ ਹੁੰਦੇ ਹਾਂ ਬਈ ਅਗਲਾ ਤਰੀਕਾ ਹੋਰ ਵੀ ਬੜਾ ਸੋਹਣਾ ਸੋਲਿਨ ਮੈਨੂੰ ਲੱਗਦਾ ਤੁਹਾਨੂੰ ਪਸੰਦ ਆਏਗਾ ਕਿ ਤੁਸੀਂ ਆਪਣੇ ਘਰ ਵਿੱਚ ਆਪਣੀਆਂ ਸਹੇਲੀਆਂ ਸਾਧ ਲਓ ਠੀਕ ਹੈ ਨਾ ਬਈ ਇੱਕ ਚਲੋ ਜੀ ਮੈਸੇਜ ਦੇ ਦਿਓ ਕਿ ਗੱਲ ਸੁਣੋ ਆਜੋ ਆਪਾਂ ਇਕੱਠੇ ਚਾਹ ਪੀਨੇ ਆ ਜਾਂ ਕਦੇ ਲੰਚ ਜਾਂ ਡਿਨਰ ਕਰਦੇ ਆ ਤੇ ਉਦੋਂ ਫਿਰ ਸਹੇਲੀਆਂ ਜਿਹੜੀਆਂ ਨੇ ਉਹਨਾਂ ਨੂੰ ਉਹਦੇ ਨਾਲ ਗੱਲਾਂ ਕਰਨ ਲਾ ਦਿਓ ਤੇ ਆਪ ਤੁਸੀਂ ਘੱਟੋ ਘੱਟ ਜਿਹੜਾ ਹੈ ਸ਼ਾਂਤੀ ਜਿਹੜੀ ਹੈ ਥੋੜੀ ਜਿਹੀ ਆਪਸ ਦੇ ਵਿੱਚ ਗੱਲਬਾਤ ਤੁਹਾਨੂੰ ਨਾ ਹੰਗਾਰਾ ਭਰਨ ਦੀ ਲੋੜ ਪਊਗੀ ਇਹ ਵੀ ਇੱਕ ਮੈਨੂੰ ਲੱਗਦਾ ਕਿ ਬੜਾ ਵਧੀਆ ਤਰੀਕਾ ਹੁੰਦਾ ਹੈ ਤੇ ਜਾਂ ਭਾਈ ਜੇ ਤੁਸੀਂ ਬਾਹਲੇ ਹੈਗੇ ਹੋ ਬਈ ਮੈਂ ਤਾਂ ਹੁਣ ਮੂੰਹ ਤੇ ਗੱਲ ਕਰਨ ਵਾਲੀ ਹਾਂ ਜੇ ਮੇਰੇ ਵਰਗੀ ਹੋਵੇ ਹੁਣ ਮੈਨੂੰ ਵੀ ਤਾਂ ਸਾਰੇ ਕਹਿਣਗੇ ਬਈ ਜਦੋਂ ਇਹ ਗੱਲਾਂ ਕਰਨ ਲੱਗਦੀ ਹੈ ਕਿਹੜਾ ਹਟਦੀ ਹੈ ਪਰ ਹੁਣ ਗੱਲ ਹੈ ਹੁਣ ਟੀਵੀ ਸ਼ੋਅ ਲਾਇਆ ਹੋਇਆ ਤੇ ਜੇ ਮੈਂ ਨਾ ਗੱਲ ਕਰਾਂ ਤੇ ਸਵਲੀਨ ਗੁੱਸਾ ਕਰ ਲੈਗੀ ਤੇ ਜੇ ਹੁਣ ਮੈਂ ਕਰਦੀ ਹਾਂ ਤਾਂ ਭਾਈ ਤੁਸੀਂ ਨਾ ਗੁੱਸਾ ਕਰ ਲਿਆ ਜੇ ਸਵਲੀਨ ਉਹਦੇ ਲਈ ਹੈਗਾ ਵਾ ਕਿ ਜਿਵੇਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਬਈ ਮੈਨੂੰ ਮੀ ਟਾਈਮ ਚਾਹੀਦਾ ਵੀ ਭੈਣੇ ਅੱਜ ਕਰ ਤੂੰ ਨਾ ਹੁਣ ਜਾ ਤਾਂ ਥੋੜਾ ਜਿਹਾ ਕਿਸੇ ਕੰਧ ਨਾਲ ਗੱਲਾਂ ਕਰ ਲਾ ਤੇ ਜਾਂ ਕੁਛ ਆਪਣਾ ਕੰਮ ਧੰਦਾ ਕਰ ਲਾ ਮੈਨੂੰ ਮੀ ਟਾਈਮ ਚਾਹੀਦਾ
1: ਗੁੱਸਾ ਨਾ ਕਰੂਗਾ
0: ਕਰੂਗਾ ਕਰੂਗਾ ਕਿਉਂ ਨੀ ਇਹ ਤਾਂ ਹੁਣ ਭਾਈ ਅਗਲੇ ਦੀ ਮਰਜ਼ੀ ਹੈ ਜੇ ਕਰਦਾ ਤੇ ਫਿਰ ਅਗਲੇ ਦਿਨ ਥੱਲਾ ਥੁੱਲਾ ਚੱਕ ਕੇ ਘਰੋਂ ਵਾਪਸ ਚਲੇ ਜਾਏਗਾ ਵੀ ਮੈਨੂੰ ਮੀ ਟਾਈਮ ਚਾਹੀਦਾ ਜੇ ਤੁਹਾਡੇ ਚ ਹਿੰਮਤ ਹੈ

0: ਹੈਗੀ ਹੈ ਜਾਂ ਜੇ ਤੁਹਾਡਾ ਪ੍ਰਾਹੁਣੇ ਨੇ ਅਜੇ ਤੁਹਾਡੇ ਘਰ ਆਉਣਾ ਇੱਕ ਹੋਰ ਨੁਸਖਾ ਬੜਾ ਵਧੀਆ ਜੀ
1: ਅੱਛਾ
0: ਜੇ ਹਜੇ ਤੁਹਾਡੀ ਸਹੇਲੀ ਨੇ ਕਿਹਾ ਸੀਗਾ ਵੀ ਮੈਂ ਨਾ ਕੈਲਗਰੀ ਆਈ ਹਾਂ ਤੇ ਮੈਂ ਆਪਣੇ ਰਿਸ਼ਤੇਦਾਰ ਦੇ ਘਰ ਠਹਿਰੀ ਹੋਈ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਥੋੜੇ ਦਿਨ ਤੁਹਾਡੇ ਘਰ ਵੀ ਆਵਾਂ ਤਾਂ ਤੁਸੀਂ ਕਹਿ ਦਿਓ ਵੀ ਗੱਲ ਸੁਣ ਸਹੇਲੀ ਮੇਰਾ ਜੀ ਤਾਂ ਬੜਾ ਕਰਦਾ ਤੂੰ ਆ ਜਾ ਪਰ ਮੈਂ ਨਾ ਬੜਾ ਬਿਜ਼ੀ ਹਾਂ ਹਨਾ ਮੈਂ ਨਾ ਇੱਥੇ ਇੱਕ ਸੈਮੀਨਾਰ ਹੈ ਮੈਂ ਉਹਦੇ ਚ ਪਾਰਟੀਸਪੇਟ ਕਰਨਾ ਹੈ ਤੇ ਮੈਂ ਉਹਦੀ ਤਿਆਰੀ ਕਰ ਰਹੀ ਹਾਂ ਤੇ ਤੂੰ ਇੰਜ ਕਰਕੇ ਥੱਲੇ ਨਾ ਠਹਿਰ ਕੇ ਭਾਵੇਂ ਆ ਜੀ ਠੀਕ ਹੈ ਨਾ ਇਹਦੇ ਨਾਲ ਤੁਹਾਨੂੰ ਕੁਝ ਦਿਨ ਤਾਂ ਰਿਲੈਕਸ ਜਿਹੜੇ ਇਹਦੇ ਪਹਿਲੇ ਮਿਲ ਜਾਣਗੇ ਤੇ ਉਹਦਾ ਸਟੇ ਤੁਹਾਡੇ ਘਰ ਘੱਟ ਜਾਊਗਾ ਇਹ ਗੱਲਾਂ ਬਾਤੀਆਂ ਵਧੀਆ ਨੇ ਜੇ ਆਗੀਆਂ ਵੈਸੇ ਹਨਾ ਉਹ ਜੇ ਕਹਿੰਦੇ ਪ੍ਰਾਹੁਣਾਚਾਰੀ ਕਰਨੀ ਚਾਹੀਦੀ ਹੈ ਤੇਰਾ ਕੀ ਖਿਆਲ ਹੈ ਪ੍ਰਾਹੁਣਾਚਾਰੀ ਕਿੰਨੀ ਕੁ ਕਰਨੀ ਚਾਹੀਦੀ ਇਸ ਵੇਲੇ
1: ਅਸੀਂ ਤੇ ਉਸ ਇਲਾਕੇ ਦੇ ਆ ਮਾਝੇ ਦੇ ਜਿਹੜੇ ਮੰਨੇ ਹੀ ਪ੍ਰਾਹੁਣਾਚਾਰੀ ਕਰਕੇ ਜਾਂਦੇ ਮੈਂ ਤੇ ਤੁਹਾਡੀਆਂ ਗੱਲਾਂ ਸੁਣ ਸੁਣ ਹੈਰਾਨ ਹੋਣ ਨਹੀਂ ਵੀ ਪ੍ਰਾਹੁਣੇ ਨੂੰ ਦੂਜੀ ਵਾਰੀ ਸਾਡੇ ਘਰ ਨਹੀਂ ਵੜਨਾ
0: ਮੈਂ ਨਾ ਆਪਣੇ ਮਾਝੇ ਦੀ ਗੱਲ ਨਹੀਂ ਕਰਦੀ ਜਾਂ ਨਾ ਮੈਂ ਦੁਆਬੇ ਦੀ ਕਰਦੀ ਆ ਮੈਂ ਤਾਂ ਗੱਲ ਕਰਦੀ ਆ ਕੈਨੇਡਾ ਦੀ ਕੈਨੇਡਾ ਦੇ ਵਿੱਚ ਕਿਉਂਕਿ ਲਾਈਫ ਬੜੀ ਬਿਜ਼ੀ ਹੈ ਠੀਕ ਹੈ ਨਾ ਉਸ ਬਿਜ਼ੀ ਲਾਈਫ ਦੇ ਵਿੱਚ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਕਿਸੇ ਗੁਆਂਢੀ ਦਾ ਹੀ ਸਾਹਮਣਾ ਕਰਨਾ ਪੈ ਜਾਏ ਸਮਝ ਲਓ ਮੈਨੂੰ ਯਾਦ ਆ ਰਿਹਾ ਕਿ ਸਾਡੇ ਆਪਣੇ ਪਿੰਡ ਸਾਡੇ ਬਿਲਕੁਲ ਪਿਛਲੇ ਪਾਸੇ ਘਰ ਹੁੰਦਾ ਸੀਗਾ ਤੇ ਉਹ ਮਾਸੀ ਸੀਗੇ ਸਾਡੇ ਬੀਜੀ ਦੇ ਤੇ ਉਹਨਾਂ ਦੇ ਪੇਕੇ ਇੱਕੋ ਪਿੰਡ ਦੇ ਸੀਗੇ ਤੇ ਉਹ ਫਿਰ ਮਾਸੀ ਸੀ ਸਾਡੀ ਮਾਸੀ ਨਾਮ ਕੌਰ ਤੇ ਜਦੋਂ ਭਾਈ ਉਹਨੇ ਆਪਣਾ ਕੱਢ ਕੇ ਆਉਣਾ ਟਾਈਮ ਤੇ ਫਿਰ ਸਾਨੂੰ ਪਤਾ ਹੁੰਦਾ ਸੀ ਕਿ ਮਾਸੀ ਨੇ ਹੁਣ 3-4 ਘੰਟੇ ਲਾਣੇ ਨੇ ਤਾਂ ਉਹ ਜਿਹੜੀ ਸੀ ਨਾ ਬੜੀ ਵਧੀਆ ਖਬਰਾਂ ਸਾਰੇ ਪਿੰਡ ਦੀਆਂ ਪੂਰੀਆਂ ਦੇ ਜਾਂਦੀ ਹੁੰਦੀ ਸੀ ਤੇ ਉਹ ਫਿਰ ਆਇਆ ਹੁੰਦਾ ਸੀਗਾ ਕਿ ਮੇਰੇ ਵਰਗੀ ਨੇ ਤਾਂ ਕੰਮ ਵੀ ਕਰਨੇ ਤੇ ਮੈਂ ਤੁਰੀ ਫਿਰਦੀ ਸੁਣਦੀ ਰਹਿੰਦੀ ਸੀ ਤੇ ਬੀਜੀ ਸਾਡੇ ਹੌਲੀ ਹੌਲੀ ਅੱਛਾ ਅੱਛਾ ਕਰਕੇ ਹੰਗਾਰਾ ਭਰ ਲੈਂਦੇ ਸੀ ਸੋ ਇੰਜ ਜੇ ਘਰ ਚ ਆਪਾਂ 2-4 ਜੀ ਹੈਗੇ ਤਾਂ ਰਲ ਮਿਲ ਕੇ ਗੁਜ਼ਾਰਾ ਵਜ਼ਾਰਾ ਜਿਹੜਾ ਕਰ ਲੈਂਦੇ ਖਰ ਉਹ ਤਾਂ ਹੈਗੀ ਸੀ ਪਿੰਡ ਦੀ ਗੱਲ ਹੁਣ ਆਪਣੇ ਕੋਲ ਗੱਲ ਹੈਗੀ ਆ ਕੈਨੇਡਾ ਵਰਗੇ ਬਹੁਤ ਰੁਝੇਵੇਂ ਆ ਭਰੀ ਜ਼ਿੰਦਗੀ ਦੀ ਕੈਲਗਰੀ ਦੇ ਵਿੱਚ ਕੋਈ ਵਰਕਰ ਨੇ ਦੋਨੋਂ ਹੀ ਕੰਮ ਕਰ ਰਹੇ ਨੇ ਮੀਆਂ ਬੀਵੀ ਤੇ ਉੱਥੇ ਰਿਸ਼ਤੇਦਾਰ ਇਹੋ ਜਿਹੇ ਆ ਜਾਏ
1: ਪ੍ਰਾਹੁਣੇ ਵੀ ਤਾਂ ਉਨੇ ਹੀ ਰੁੱਝੇ ਹੁੰਦੇ ਕੈਨੇਡਾ ਵਿੱਚ ਪ੍ਰਾਹੁਣੇ ਕਿਹੜੇ ਵਿਹਲੇ ਹੁੰਦੇ ਆ
0: ਨਹੀਂ ਉਹ ਤਾਂ ਮੈਂ ਗੱਲ ਕਰਦੇ ਕੁਝ ਸਪੋਜੀਸ਼ਨਾਂ ਵੀ ਹੁੰਦੀਆਂ ਪਰਸੈਪਸ਼ਨਸ ਵੀ ਹੁੰਦੀਆਂ ਬੇਟਾ ਕਿ ਕੋਈ ਭਰੋਸਾ ਨਹੀਂ ਹੈ ਕੋਈ ਆਪਣੇ ਹੱਥੇ ਸਭ ਤੋਂ ਵੱਡੀ ਗੱਲ ਤਾਂ ਬੇਟੇ ਇਹੋ ਹੀ ਹੈ ਕਿ ਜਿਹੜੇ ਸਾਡੇ ਸੀਨੀਅਰਸ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ
1: ਹਾਂਜੀ
0: ਹਨਾ ਕੋਈ ਅੰਜ ਦਾ ਸੀਨੀਅਰ ਆਇਆ ਹੋਵੇ ਦੂਰ ਦਾ ਰਿਸ਼ਤੇਦਾਰ ਹੋਵੇ ਤੇ ਉਹ ਸੋਚਦਾ ਵੀ ਚਲੋ ਆਪਾਂ ਚੱਲਦੇ ਹਾਂ ਨਾਲੇ ਤਾਂ ਉੱਥੇ ਮਿਲ ਗਏ ਲਾਉਣੇ ਨਾਲੇ ਥੋੜਾ ਗੱਪਾ ਛਾਪਾ ਮਾਰਾਂਗੇ ਤੇ ਉਹ ਕਹਿੰਦਾ ਜੀ ਤੂੰ ਮੈਂ 2-4 ਦਿਨ ਤੁਹਾਡੇ ਕੋਲ ਰਹਿ ਵੀ ਜਾਊਂਗਾ ਹੁਣ ਨਾ ਤਾਂ ਤੁਸੀਂ ਕਰ ਨਹੀਂ ਨਾ ਸਕਦੇ ਸੋ ਉੱਥੇ ਫਿਰ ਇਹੋ ਜਿਹੀ ਸਿਚੁਏਸ਼ਨ ਤੁਹਾਡੇ ਕੋਲ ਆ ਜਾਂਦੀ ਹੈ ਤਾਂ ਉਹਦੇ ਲਈ ਹੋਰ ਬਹੁਤ ਵਧੀਆ ਗੱਲ ਆ ਕਿ ਅਸੀਂ ਜਿਵੇਂ ਫਰੈਂਡਸ ਦੀ ਮੈਂ ਗੱਲ ਕੀਤੀ ਸੀ ਜਾਂ ਇੰਜ ਬੜਾ ਵਧੀਆ ਹੋਰ ਤਰੀਕੇ ਹੈਗੇ ਜੀ ਅੱਜ ਕੱਲ੍ਹ ਮੈਨੂੰ ਲੱਗਦਾ ਤੈਨੂੰ ਚੰਗੇ ਲੱਗਣਗੇ ਜੇ ਮੈਂ ਦੱਸਾਂ
1: ਦੱਸੋ
0: ਉਹ ਕਹਿੰਦੇ ਆ ਵੀ ਤੁਸੀਂ ਨਾ ਜੇ ਹੁਣ ਤੁਹਾਡੀ ਸਹੇਲੀ ਹੈ ਜਾਂ ਪ੍ਰਾਹੁਣੇ ਤੇ ਤੁਹਾਡੇ ਹੀ ਲੈਵਲ ਦੇ ਹੁੰਦੇ ਨੇ
1: ਬਿਲਕੁਲ
0: ਤੇ ਉਹਨਾਂ ਨੂੰ ਨਾ ਤੁਸੀਂ ਮੈਡੀਟੇਸ਼ਨ ਤੇ ਲੈ ਜਾਓ
1: ਅੱਛਾ
0: ਹੁਣ ਮੈਡੀਟੇਸ਼ਨ ਤੇ ਗੱਲਾਂ ਤੇ ਨਹੀਂ ਨਾ ਕਰ ਸਕਦੇ ਠੀਕ ਹੈ ਨਾ ਮੈਡੀਟੇਸ਼ਨ ਦੀਆਂ ਕਲਾਸਿਸ ਜਿਹੜੀਆਂ ਤੁਸੀਂ ਅਟੈਂਡ ਕਰਦੇ ਉੱਥੇ ਲੈ ਜਾਓ ਜੇ ਮੈਡੀਟੇਸ਼ਨ ਨਹੀਂ ਤਾਂ ਯੋਗਾ ਕਰਦੇ ਹੋ ਤਾਂ ਫਿਰ ਤੁਸੀਂ ਘਰ ਘਰ ਦੇ ਵਿੱਚ ਜੇ ਯੋਗਾ ਕਰਦੇ ਤੇ ਨਾਲ ਉਹਨਾਂ ਨੂੰ ਯੋਗਾ ਕਰਨ ਲਾ ਲਓ ਸੋ ਉਹਦੇ ਚ ਕੀ ਹੈ ਕਿ ਘੱਟੋ ਘੱਟ ਜਿਹੜਾ ਅੱਧਾ 1.5 ਘੰਟਾ ਹੋਏਗਾ ਉਦੋਂ ਉਹ ਜਿਹੜਾ ਗਾਲੜੀ ਪ੍ਰਾਹੁਣਾ ਹੈ ਉਹਨੂੰ ਚੁੱਪ ਰਹਿਣਾ ਪੈ ਜਾਏਗਾ ਹਾਂ ਇੱਕ ਹੋਰ ਵੀ ਹੋ ਸਕਦਾ ਨਾਲੇ ਤਾਂ ਕਹਿੰਦੇ ਵੀ ਐਂਟਰਟੇਨਮੈਂਟ ਦਾ ਐਂਟਰਟੇਨਮੈਂਟ ਹੈ ਫਿਲਮ 'ਚ ਚਲੇ ਜਾਓ 3 ਘੰਟੇ ਲਈ ਫਿਲਮ ਵਾਸਤੇ ਚਲੇ ਜਾਓ
1: ਪ੍ਰਾਹੁਣਾ ਬਿਜ਼ੀ
0: ਪ੍ਰਾਹੁਣਾ ਬਿਜ਼ੀ ਹੋ ਜਾਏਗਾ ਤੁਸੀਂ ਵਿਹਲੇ ਹੋ ਜਾਓਗੇ ਚੁੱਪ ਕਰਕੇ ਚਾਹੇ ਅੱਖਾਂ ਬੰਦ ਕਰਕੇ ਬੈਠ ਜਾਓ ਜ਼ਰੂਰੀ ਨਹੀਂ ਹੈ ਵੀ ਤੁਸੀਂ ਫਿਲਮ ਦੇਖੋ ਤੁਸੀਂ ਅੱਖਾਂ ਬੰਦ ਕਰਕੇ ਬੈਠ ਸਕਦੇ ਹੋ ਤੇ ਆਰਾਮ ਦੇ ਨਾਲ ਤੁਸੀਂ ਉਹਦਾ ਟਾਈਮ ਹੈ ਉਹਨੂੰ ਬਤਾ ਸਕਦੇ ਹੋ ਸੋ ਕਹਿੰਦੇ ਆ ਵੀ ਉਂਝ ਤਾਂ ਸਿਆਣੇ ਇਹੋ ਕਹਿੰਦੇ ਆ ਵੀ ਬਹੁਤਾ ਜ਼ਿਆਦਾ ਜਿਹੜਾ ਬੋਲਦਾ ਉਹ ਆਪਣੀ ਗੱਲ ਦਾ ਪ੍ਰਭਾਵ ਗਵਾ ਬਹਿੰਦਾ ਹੈ ਵੈਸੇ ਤਾਂ ਸੁਨੀਲ ਸੱਚੀ ਗੱਲ ਤੇ ਕਿ ਬਹੁਤਾ ਬੋਲਣਾ ਨਹੀਂ ਚਾਹੀਦਾ ਮੈਨੂੰ ਲੱਗਦਾ ਕਿ ਹੁਣ ਆਪਾਂ ਵੀ ਸਟਾਪ ਕਰ ਜਾਈਏ ਕੀ ਖਿਆਲ ਹੈ ਤੇਰਾ
1: ਬਿਲਕੁਲ ਮੈਂ ਤੇ ਤੁਹਾਨੂੰ ਸਿਚੁਏਸ਼ਨ ਦਿੱਤੀ ਸੀ ਵੀ ਜਦੋਂ ਕੋਈ ਪ੍ਰਾਹੁਣਾ ਸਾਡੇ ਘਰ ਆ ਜਾਏ ਤੁਸੀਂ ਕਿਹਾ ਵੀ ਨਹੀਂ ਕਈ ਵਾਰੀ ਫੋਨ ਤੇ ਵੀ ਸੱਦਣੇ ਪੈਂਦੇ ਆ ਤੁਸੀਂ ਤਾਂ ਆਪ ਸੱਦਿਆ ਆਪੇ ਫਾਥੜੀਏ
0: ਅਗਲਾ ਫੋਨ ਕਰ ਰਿਹਾ ਵੀ ਮੈਂ ਕੈਲਗਰੀ ਆਏ ਹੋਏ ਆ ਤੇ ਗੱਲ ਸੁਣ ਅਸੀਂ ਚਾਹੁੰਦੇ ਆ ਕਿ 2 ਦਿਨ ਤੁਹਾਡੇ ਘਰ ਵੀ ਆਈ ਨਾ ਤੂੰ ਨਾ ਕਰ ਦੇਗੀ ਬੇਟੇ
1: ਨਾ ਕਿੱਥੇ ਹੋਣੀ ਹੈ ਤਾਂ ਹੀ ਤਾਂ ਤੁਹਾਨੂੰ ਸੱਦਿਆ ਵੀ ਕਰਨਾ ਕੀ ਹੈ ਫਿਰ
0: ਉਹ ਹੁਣ ਮੈਂ ਤੈਨੂੰ ਗੱਲਾਂ ਦੱਸਦੀਆਂ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਭੈੜੇ ਤੂੰ ਇਸ ਵੇਲੇ ਘਰੇ ਰਹੋ ਮੇਰੀ ਹੈਗੀ ਡਾਕਟਰ ਕੋ ਅਪਾਇੰਟਮੈਂਟ ਤੇ ਮੈਂ ਜਰਾ ਉੱਥੇ ਜਾ ਠੀਕ ਹੈ ਨਾ ਹੁਣ ਜੇ ਤੁਸੀਂ ਨਾਲ ਵੀ ਲੈ ਜਾਓਗੇ ਤਾਂ ਉਹ ਆਪੇ ਉੱਥੇ ਕਹਿੰਦੇ ਨੇ ਜਿੱਥੇ ਬੈਠੇ ਹੁੰਦੇ ਨੇ ਵੱਧ ਘੱਟ ਲੋਕ ਉੱਥੇ ਬੈਠ ਜਾਣਗੇ
1: ਦੇਖ ਲਓ ਸਿਚੁਏਸ਼ਨ ਇਦਾਂ ਦੀ ਹੈ ਵੀ ਜਿਹੜੀ ਅਸੀਂ ਤੁਸੀਂ ਸਾਰਿਆਂ ਨੇ ਫੇਸ ਕੀਤੀ ਹੁੰਦੀ ਪਰ ਆਪਾਂ ਗੱਲ ਨਹੀਂ ਕਰਦੇ ਵੀ ਹਾਏ ਅਗਲਾ ਕੀ ਸੋਚੂਗਾ ਸਾਡੇ ਬਾਰੇ ਸੋ ਉੱਥੇ ਤਾਂ ਮੈਮ ਨੇ ਬੜਾ ਜ਼ਿਗਰਾ ਕੀਤਾ ਆ ਅੱਜ ਇਸ ਗੱਲ ਨੂੰ ਡਿਸਕਸ ਕਰਨ ਦਾ ਤੇ ਸ਼ਾਇਦ ਸਾਨੂੰ ਵੀ ਕਦੇ ਕੈਮਰੇ ਤੇ ਇੰਨਾ ਹੱਸਦਿਆਂ ਕਿਸੇ ਨੇ ਨਾ ਦੇਖਿਆ ਹੋਵੇ ਹਮੇਸ਼ਾ ਸਾਨੂੰ ਇੱਕ ਸੀਰੀਅਸ ਫੇਸ 'ਚ ਹੀ ਦੇਖਿਆ ਕਿਉਂਕਿ ਸੀਰੀਅਸ ਗੱਲਾਂ ਕਰਦੇ ਰਹੀਦਾ ਥਿਨ ਮੈਮ ਨੇ ਦੱਸਿਆ ਵੀ ਜਦੋਂ ਕੋਈ ਪ੍ਰਾਹੁਣਾ ਏਦਾਂ ਦਾ ਆ ਜਾਏ ਤੇ ਤੁਹਾਨੂੰ ਸੋਚਣਾ

0: ਪੈ ਜੇ ਵੀ ਤਿਥੀ ਕੱਬ ਜਾਓਗੇ ਤੇ ਉਦੋਂ ਫਿਰ ਕਿੱਦਾਂ ਬਚਣਾ। ਕਈ ਵਾਰੀ ਸਿਚੁਏਸ਼ਨ ਉਲਟੀ ਵੀ ਹੋ ਜਾਂਦੀ ਹੈ।
1: ਕਿਵੇਂ?
0: ਕਈ ਵਾਰੀ ਅਸੀਂ ਕਿਸੇ ਨੂੰ ਸੱਦ ਲੈਂਦੇ ਆ ਵੀ ਸਾਡੇ ਘਰ ਆਇਓ, ਅਸੀਂ ਕੋਈ ਗੈਟ ਟੂਗੈਦਰ ਜਿਹੜੀ ਆ ਉਹ ਕਰ ਲੈਂਦੇ ਆ ਘਰੇ, ਤੇ ਉਹ ਪ੍ਰਾਹੁਣੇ ਜਿਹੜੇ ਆਉਂਦੇ ਉਹ ਸਾਨੂੰ ਬੋਲਣ ਨੀ ਦਿੰਦੇ। ਅਸੀਂ ਉੱਥੇ ਬੈਠੇ ਰਹਿੰਦੇ ਵੀ ਸਾਡੀ ਕਦੋਂ ਵਾਰੀ ਆਊਗੀ, ਸਾਡੀ ਕਦੋਂ ਵਾਰੀ ਆਊਗੀ, ਸਾਨੂੰ ਵੀ ਕੁਛ ਪੁੱਛ ਲਓ, ਅਸੀਂ ਵੀ ਕਿਤੇ ਦੱਸ ਦਈਏ।
1: ਬਿਲਕੁਲ,
0: ਸਾਡੀ ਵਾਰੀ ਨੀ ਆਉਣ ਦਿੰਦੇ, ਤੇ ਉਸ ਸਿਚੁਏਸ਼ਨ ਦੇ ਨਾਲ ਕਿੱਦਾਂ ਨਜਿੱਠਣਾ। ਹੁਣ ਤੁਸੀਂ ਕਾਬੂ ਆਏ ਆ ਤੇ ਮੈਂ ਸਿਚੁਏਸ਼ਨਾਂ ਸਾਰੀਆਂ,
1: ਹੁਣ ਤੂੰ ਤਾਂ ਭਾਈ ਸਹੇਲੀ ਗੱਲ ਹੀ ਬਦਲ ਦਿੱਤੀ ਹੈ, ਥੋੜੇ ਬਦਲੀ ਗੱਲ ਜਿਹੜੀ ਆ। ਹੁਣ ਗੱਲ ਮੈਨੂੰ ਇੱਥੇ ਵੀ ਕਰਨੀ ਹੋਈ ਪੈਣੀ, ਕਿਉਂਕਿ ਅੱਜ ਮੈਂ ਇਸੇ ਮੂਡ 'ਚ ਆਈ ਆ ਵੀ ਗੱਲਾਂ ਸੀ ਉਹ ਕਰਨੀਆਂ ਨੇ ਜਿਹੜੀਆਂ ਗੱਲਾਂ ਹੈ ਤੇ ਬੜੀਆਂ ਪ੍ਰੈਕਟੀਕਲ ਵਿਵਹਾਰਕ ਗੱਲਾਂ ਨੇ। ਬਹੁਤ ਸਾਰੇ ਵਾਰੀ ਸਾਨੂੰ ਫੇਸ ਵੀ ਕਰਨੀਆਂ ਪੈਂਦੀਆਂ, ਪਰ ਅਸੀਂ ਬਹੁਤੀ ਵਾਰੀ ਗੱਲ ਨਹੀਂ ਕਰਦੇ। ਜਿਵੇਂ ਹੁਣੇ ਗੱਲਾਂ ਦੜ ਪਰੋੜੇ ਦੀ ਗੱਲ ਕੀਤੀ ਹੈ, ਤੇ ਉਸੇ ਤਰ੍ਹਾਂ ਅਗਲੀ ਗੱਲ ਆ ਗਈ। ਜਿਵੇਂ ਹੁੰਦਾ ਨਾ ਬੇਟੇ, ਇਹਨੂੰ ਮੈਂ ਇਹ ਲੈਂਦੀ ਹਾਂ ਵੀ ਕਈ ਜਿਹੜੀ ਗੱਲਬਾਤ ਆ ਉਹ ਟੂ ਵੇ ਸਟਰੀਟ ਹੋਣੀ ਚਾਹੀਦੀ ਆ। ਟੂ ਵੇ ਸਟਰੀਟ ਮਾੜੇ ਵੀ ਗਲੀ ਜਿਹਦੇ ਚੁੱਗ ਇੱਧਰ ਵੀ ਲੰਘਿਆ ਜਾਵੇ ਤੇ ਇੱਧਰ ਵੀ ਲੰਘਿਆ ਜਾਵੇ, ਭਾਵ ਕਿ ਦੁਪਾਸੜ ਗੱਲਬਾਤ ਹੋਵੇ, ਠੀਕ ਹੈ ਨਾ। ਪਰ ਕਈ ਵਾਰੀ ਜਿਹੜੀ ਦੁਪਾਸੜ ਗੱਲਬਾਤ ਹੈ ਬੱਚਿਆ, ਉਹ ਹੋਣ ਦੀ ਬਜਾਏ ਗੱਲਬਾਤ ਜਿਹੜੀ ਆ ਉਹ ਇੱਕ ਪਾਸੜ ਹੋ ਜਾਂਦੀ ਹੈ। ਹੁਣ ਅਸੀਂ ਇਸੇ ਸਿਨਾਰੀਓ ਨੂੰ ਥੋੜਾ ਜਿਹਾ ਡਿਫਰੈਂਟ ਕਰ ਲੈਂਦੇ ਹਾਂ ਕਿ ਮੈਂ ਹੈਗੀ ਹਾਂ ਕਿ ਮੈਨੂੰ ਬੜਾ ਸ਼ੌਕ ਹੈ ਕਿ ਮੈਂ ਆਪਣੀਆਂ ਸਹੇਲੀਆਂ ਨੂੰ ਸੱਦਾਂ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਾਂ ਤੇ ਮੈਂ ਪਾਰਟੀ ਔਰਗੇਨਾਈਜ਼ ਕਰਾਂ। ਹਫ਼ਤੇ 10 ਦਿਨ ਨਹੀਂ ਤੇ ਚਲੋ ਮੈਂ ਘੱਟੋ ਘੱਟ 15 ਜਾਂ ਮਹੀਨੇ ਬਾਅਦ, ਮੈਨੂੰ ਸ਼ੌਕ ਹੈ।
0: ਆਪਣੀ ਗੱਲ ਸੁਣਾਉਣ ਦੇ,
1: ਮੈਂ ਆਪਣੇ ਸੁਣਾ ਰਹੀ ਹਾਂ ਕਿ ਮੈਨੂੰ ਸ਼ੌਕ ਹੈ। ਮੈਂ ਨਹੀਂ ਗੱਲ ਤਾਂ ਮੈਂ ਔੜੀਆਂ ਸੜੀ ਕਰ ਰਹੀ ਹਾਂ, ਉਹਨਾਂ ਦੇ ਵਿੱਚੋਂ ਮੇਰੇ ਵਰਗੇ ਵੀ ਇਹੋ ਜਿਹੇ ਬੜੇ ਹੋਣੇ ਆ ਕਿ ਮੈਨੂੰ ਬੜੀਆਂ ਅੱਛੀਆਂ ਡਿਸ਼ਿਜ਼ ਬਣਾਉਣ ਦਾ ਸ਼ੌਕ ਹੈ ਤੇ ਮੈਂ ਚਾਹੁੰਦੀ ਹਾਂ ਕਿ ਜਿਹੜਾ ਆਵੇ ਕੋਈ ਮੈਂ ਉਹਨਾਂ ਦੀ ਅੱਛੀ ਪ੍ਰਾਹੁਣਾਚਾਰੀ ਕਰਾਂ। ਪਰ ਦੂਜੇ ਪਾਸੇ ਮੈਂ ਕੀ ਹਾਂ ਕਿ ਆਈ ਐਮ ਅ ਵੈਰੀ ਗੁੱਡ ਲਿਸਨਰ, ਮੈਂ ਸਰੋਤਾ ਬੜਾ ਵਧੀਆ ਹੈ। ਕਹਿੰਦੇ ਨੇ ਨਾ ਸਾਇਲੈਂਸ ਇਜ਼ ਗੋਲਡ, ਹੈਨਾ, ਵੀ ਚੁੱਪ ਜਿਹੜੀ ਹੁੰਦੀ ਉਹ ਸੋਨੇ ਦੇ ਬਰਾਬਰ ਹੁੰਦੀ ਆ। ਪਰ ਜੇ ਚੁੱਪ ਸੋਨੇ ਦੇ ਬਰਾਬਰ ਹੈ ਪੁੱਤਰ, ਤੇ ਬੋਲਣਾ ਜਿਹੜਾ ਵਾ ਉਹ ਘੱਟੋ ਘੱਟ ਚਾਂਦੀ ਤੇ ਹੈਗਾ ਹੀ ਹੈ ਨਾ।
0: ਬਿਲਕੁਲ
1: ਬਿਲਕੁਲ, ਹੁਣ ਤੁਸੀਂ ਮੂੰਹ ਬੰਦ ਕਰਕੇ ਬੈਠੇ ਰਹੋਗੇ, ਕਿਸੇ ਨੂੰ ਕੀ ਪਤਾ ਲੱਗੂ ਤੁਹਾਡੇ ਅੰਦਰ ਕੀ ਹੈ, ਠੀਕ ਹੈ ਨਾ। ਸੋ ਹੁਣ ਜਿਹੜੀ ਸਿਨੈਰੀਓ ਹੋਇਆ ਬਿਲਕੁਲ ਚੇਂਜ ਅਸੀਂ ਕਰ ਲੈਂਦੇ ਹਾਂ ਕਿ ਬਈ ਮੈਂ ਆਪਣੇ ਫਰੈਂਡਸ ਨੂੰ ਬੁਲਾਉਂਦੀ ਹਾਂ, ਜਦੋਂ ਵੀ ਬੁਲਾਉਂਦੀ ਹਾਂ, ਮਹੀਨੇ ਬਾਅਦ 2 ਮਹੀਨੇ ਜਦੋਂ ਵੀ ਹੋਵੇ, ਜਾਂ ਕੋਈ ਖਾਸ ਰਿਸ਼ਤੇਦਾਰ ਵੀ ਮੈਂ ਸੱਦ ਲੈਂਦੀ ਹਾਂ, ਤਾਂ ਮੈਂ ਉੱਥੇ ਬੈਠ ਕੇ ਅੱਛੀ ਲਿਸਨਰ ਹਾਂ। ਮੈਂ ਸਾਰਿਆਂ ਦਾ ਹਾਲ ਚਾਲ ਜ਼ਰੂਰ ਪੁੱਛਦੀ ਹਾਂ, ਭੈਣ ਜੀ ਸੁਣਾਓ ਕਿਵੇਂ ਤੁਹਾਡਾ ਹਾਲ ਹੈ, ਤੁਹਾਡੇ ਹਸਬੈਂਡ ਕਿਵੇਂ ਨੇ, ਤੁਹਾਡੇ ਬੱਚਿਆਂ ਦਾ ਕੀ ਹਾਲ ਹੈ। ਜੇ ਬੱਚਿਆਂ ਵਾਲੇ ਨੇ ਤਾਂ ਵੱਡੀ ਉਮਰ ਦੀ ਮੇਰੇ ਵਰਗੀ ਹੈ, ਤਾਂ ਫਿਰ ਕਹਿਣਗੇ ਤੁਹਾਡੇ ਪੋਤਰੇ ਪੋਤਰੀਆਂ ਕੀ ਕਰਦੇ ਨੇ। ਕਹਿੰਦੀ ਮੈਂ ਸੋਚਦੀ ਰਹਿੰਦੀ ਹਾਂ ਵੀ ਮੈਂ ਸਾਰਿਆਂ ਨੂੰ ਪੁੱਛਦੀ ਹਾਂ, ਮੇਰਾ ਹਾਲ ਕੋਈ ਨਹੀਂ ਪੁੱਛਦਾ। ਹੈ ਵੀ ਗੱਲਬਾਤ ਤਾਂ ਚੱਲ ਰਹੀ ਹੈ, ਪਰ ਗੱਲਬਾਤ ਇੱਕ ਪਾਸੜ ਹੈ। 5-4 ਸਹੇਲੀਆਂ ਨੇ, 5-4 ਰਿਸ਼ਤੇਦਾਰ ਨੇ, ਮੈਂ ਉਹਨਾਂ ਦੀ ਚੰਗੀ ਮੇਜ਼ਬਾਨੀ ਵੀ ਕਰ ਰਹੀ ਹਾਂ, ਪਰ ਮੈਨੂੰ ਕੋਈ ਨਹੀਂ ਪੁੱਛਦਾ। ਹੁਣ ਬੱਚੇ ਜੇ ਇਹੋ ਜਿਹੀ ਪੋਜੀਸ਼ਨ ਆ ਜਾਵੇ ਤਾਂ ਮੈਨੂੰ ਲੱਗਦਾ ਕਿ ਤਰਾਸਦੀ ਤਾਂ ਹੈਗੀ ਹੈ ਨਾ।
0: ਉਹ ਇੰਨੀ ਸੇਵਾ ਕੀਤੀ ਤੁਹਾਨੂੰ, ਇਕੱਲੇ ਇਕੱਲੇ ਨੂੰ ਸੱਦਿਆ ਤੇ ਤੁਸੀਂ ਬਾਅਦ ਚ ਬੋਲਣ ਬਣਾ ਦੋ ਤੇ ਅਗਲੇ ਨੂੰ ਪੁੱਛੋ ਬਣਾ ਤੇ ਅਗਲੇ ਦੀਆਂ ਢਿੱਡ ਦੀਆਂ ਗੱਲਾਂ ਵੀ ਅੰਦਰ ਹੀ
1: ਰਹਿਣ,
0: ਫਿਰ ਗੱਲ ਤੇ ਮਾੜੀ ਹੈ ਨਾ।
1: ਸੋ ਕਹਿੰਦੇ ਨੇ ਕਿ ਬਈ ਇੱਥੇ, ਹੁਣ ਮੈਂ ਇੱਥੇ ਛੋਟੀ ਜਿਹੀ ਗੱਲ ਨਾਲ ਸ਼ੁਰੂ ਕਰਨਾ ਵਾ, ਅੰਗਰੇਜ਼ੀ ਦੀ ਇੱਕ ਛੋਟੀ ਜਿਹੀ ਇਹਦੇ ਚ ਕਹਾਵਤ ਹੈ ਕਿ ਕਹਿੰਦਾ ਬੀਇੰਗ ਅ ਗੁੱਡ ਲਿਸਨਰ ਇਜ਼ ਲਾਈਕ ਬੀਇੰਗ ਟੂ ਗੁੱਡ ਐਟ ਵਾਸ਼ਿੰਗ ਡਿਸ਼ਿਜ਼। ਵੀ ਚੰਗੇ ਸਰੋਤੇ ਹੋਣਾ ਇੰਝ ਹੀ ਹੁੰਦਾ ਕਿ ਜਿਵੇਂ ਪਲੇਟਾਂ ਚੰਗੀ ਤਰ੍ਹਾਂ ਸਾਫ਼ ਕਰਨ ਵਾਲਾ ਹੈ।
0: ਮਾਂਜੇ ਜਾਂਦੇ ਤੁਸੀਂ,
1: ਮਾਂਜੇ ਜਾਂਦੇ ਹੋ, ਚੰਗੀ ਤਰ੍ਹਾਂ ਮਾਂਜੇ ਜਾਂਦੇ ਹੋ। ਸੋ ਸਰੋਤਾ ਜ਼ਰੂਰ ਬਣੋ, ਪਰ ਤੁਹਾਨੂੰ ਬੋਲਣ ਵਾਸਤੇ ਬਹੁਤੇ ਲੋਕਾਂ ਦੇ ਵਿੱਚ ਜੇ ਹਿਚਕਚਾਹਟ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਸੋ ਇਹ ਵੀ ਇੱਕ ਬੜਾ ਜ਼ਰੂਰੀ ਚੀਜ਼ ਹੈਗੀ ਹੈ ਕਿ ਤੁਸੀਂ ਕਦੇ ਕਦੇ ਜ਼ਰੂਰ ਥੱਕ ਜਾਂਦੇ ਹੋ ਸੁਣ ਸੁਣ ਕੇ, ਹੈ ਨਾ। ਮੈਨੂੰ ਵੀ ਪਤਾ ਹੁਣ ਅਸੀਂ ਬਹੁਤ ਬੋਲਦੇ ਹਾਂ ਇੱਥੇ, ਤੇ ਤੁਸੀਂ ਕਈ ਵਾਰ ਥੱਕ ਵੀ ਜਾਂਦੇ ਹੋ ਕਿ ਹੈ ਬੋਲੀ ਜਾਂਦੀਆਂ ਹਟਦੀਆਂ ਨੇਗੀਆਂ, ਤੇ ਉਹਦੇ ਕਰਕੇ ਫਿਰ ਮੈਂ ਤੇ ਸਵਲੀਨ ਦੋਨੋਂ ਇਕੱਠੇ ਹੋ ਜਾਂਦੇ ਕਿ ਜੇ ਮੈਂ ਘੱਟੋ ਘੱਟ ਮੈਨੂੰ ਚੁੱਪ ਕਰਾਉਣੀ ਸਵਲੀਨ ਤਾਂ ਜ਼ਰੂਰ ਬੋਲੇ।
0: ਬਿਲਕੁਲ
1: ਸਵਲੀਨ, ਤੇਰੇ ਕੋਲ ਕੋਈ ਨੁਸਖਾ ਹੈਗਾ ਕਿ ਜੇ ਤੁਹਾਡੇ ਮਨ ਦੀ ਗੱਲ ਕੋਈ ਬੰਦਾ ਨਹੀਂ ਪੁੱਛਦਾ, ਤੁਹਾਡਾ ਜੀ ਕਰਦਾ ਮੈਂ ਕਰਾਂ, ਤਾਂ ਕੀ ਕਰਨਾ ਚਾਹੀਦਾ?
0: ਮੇਰਾ ਮੇਰੇ ਨਾਲ ਜਦੋਂ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ ਵੀ ਮੈਂ ਸੁਣਾਉਣਾ ਚਾਹਾਂ ਤੇ ਕੋਈ ਨਾ ਸੁਣੇ, ਤਾਂ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕਰਕੇ ਤੇ ਹਟ ਜਾਂਦੀ ਹੁੰਦੀ
1: ਹਾਂ। ਹਟ ਜਾਂਦੀ ਆ ਨਹੀਂ, ਉਹ ਫਿਰ ਤੁਸੀਂ ਕੀ ਹੈਗਾ ਆ ਕਿ ਤੁਸੀਂ ਤਾਂ ਘੰਟਿਆਂ ਬਾਅਦ ਦੂਜੇ ਦੀ ਗੱਲ ਸੁਣ ਲਈ, ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ? ਹੁਣ ਤੁਸੀਂ ਇਹ ਵੇਖੋ ਕਿ ਬਾਕੀ ਲੋਕੀ ਸਾਰੇ ਗੱਲਾਂ ਦੱਸ ਰਹੇ ਨੇ ਤੇ ਤੁਸੀਂ ਵੇਟ ਕਰ ਰਹੇ ਹੋ ਕਿ ਮੈਂ ਕਦੋਂ ਦੱਸਾਂ, ਤਾਂ ਤੁਸੀਂ ਉਹਨਾਂ ਨੂੰ ਗੁੱਸੇ ਨਾਲ ਨਾ ਕਹੋ ਤੁਸੀਂ ਕਹੋ ਭੈਣੇ ਮੈਂ ਤੇ ਤੁਹਾਡੇ

0: ਸਾਰਿਆਂ ਦੀ ਗੱਲ ਸੁਣੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੇਰੀ ਗੱਲ ਵੀ ਸੁਣਨੀ ਚਾਹੀਦੀ ਹੈ ਹੈਨਾ ਜਦੋਂ ਤੋਂ ਤੁਸੀਂ ਐ ਕਹੋਗੇ ਤੂੰ ਵੀ ਕਹਿਣਗੇ ਹਾਂ ਹਾਂ ਭੈਣ ਜੀ ਜ਼ਰੂਰ ਦੱਸੋ ਹੈ ਤੁਹਾਡੇ ਹਸਬੈਂਡ ਦਾ ਕੀ ਹਾਲ ਹੈ ਹੈਨਾ ਤੁਹਾਡੇ ਬੱਚਿਆਂ ਦਾ ਕੀ ਹਾਲ ਹੈ ਜੇ ਬੱਚੇ ਨੇ ਤਾਂ ਤੁਹਾਡੇ ਪੋਤਰੇ ਪੋਤਰੀਆਂ ਤਾਂ ਸਕੂਲੋਂ ਤੁਸੀਂ ਛੱਡਣ ਜਾਂਦੇ ਹੋ ਜਾਂ ਬਈ ਤੁਸੀਂ ਉਹਨਾਂ ਨੂੰ ਲੈ ਕੇ ਆਉਂਦੇ ਹੋ ਇਨਵੋਲਵਮੈਂਟ ਸੋ ਜਦੋਂ ਤੁਸੀਂ ਲਿਸਨਰ ਅੱਛੇ ਹੋ ਤਾਂ ਤੁਹਾਡਾ ਆਪ ਐਗਜ਼ੌਸਟ ਹੋ ਜਾਂਦੇ ਹੋ ਕਿ ਮੈਨੂੰ ਕੋਈ ਪੁੱਛੇ ਤਾਂ ਵੇਟ ਮਤ ਕਰੋ ਇੰਤਜ਼ਾਰ ਮਤ ਕਰੋ ਗੁੱਸੇ ਨਾਲ ਨਹੀਂ ਰੂਡਲੀ ਨਹੀਂ ਡੋਂਟ ਆਸਕ ਦੈਮ ਉਹਨਾਂ ਨੂੰ ਇਹ ਨਾ ਕਹੋ ਕਿ ਮੈਨੂੰ ਪੁੱਛੋ ਜਸਟ ਟੈਲ ਦੈਮ ਇਹ ਅੰਗਰੇਜ਼ੀ ਦੇ ਦੋ ਸ਼ਬਦ ਨੇ ਆਸਕ ਹੁੰਦਾ ਕੁਐਸਚਨ ਕਰਨਾ ਟੈਲ ਹੁੰਦਾ ਦੱਸਣਾ ਠੀਕ ਹੈ ਜੀ ਇਹ ਨਾ ਕਹੋ ਕਿ ਡੋਂਟ ਯੂ ਥਿੰਕ ਦੈਟ ਯੂ ਸ਼ੁਡ ਆਸਕ ਮੀ ਟੂ ਟਾਕ
1: ਜਾਂ ਫਿਰ ਨਹੀਂ ਸੁਣੋ ਤੇ ਨਾ ਸੁਣੋ
0: ਨਾ ਸੁਣੋ ਨਾ ਸੁਣੋ ਹੈਨਾ ਨਹੀਂ ਉਹਨਾਂ ਨੂੰ ਕਹੋ ਵੀ ਗੱਲ ਸੁਣੋ ਤੁਹਾਨੂੰ ਨਹੀਂ ਲੱਗਦਾ ਕਿ ਮੇਰੇ ਵੀ ਕੁਛ ਨਾ ਮੇਰਾ ਵੀ ਕੁਛ ਨਾ ਕੋਈ ਹਾਲ ਤੁਹਾਨੂੰ ਪੁੱਛਣਾ ਚਾਹੀਦਾ ਸੋ ਇਹ ਇੱਕ ਬੜਾ ਪੋਲਾਈਟ ਵੇ ਆ ਕਿਸੇ ਵੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦਾ ਦੇਖੋ ਗੱਲਬਾਤ ਜਿਹੜੀ ਹੁੰਦੀ ਹੈ ਨਾ ਸਵਲੀਨ ਜੇ ਇੱਕ ਪਾਸੜ ਗੱਲਬਾਤ ਆ ਵਨ ਵੇ ਟ੍ਰੈਫਿਕ ਹੈ ਤਾਂ ਉਹ ਗੱਲਬਾਤ ਨਹੀਂ ਹੁੰਦੀ ਉਹ ਨਾ ਜਸਟ ਇੱਕ ਸਮਝੌਤਾ ਹੁੰਦਾ ਬਿਲਕੁਲ ਠੀਕ ਆ ਕਦੀ ਪਤੀ ਪਤਨੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਵੇਂ ਮੇਰੇ ਵਰਗੀ ਬੜੀ ਗਲਾਦੜ ਹੈ ਮੈਂ ਗੱਲਾਂ ਕਰੀ ਜਾਵਾਂ ਤੇ ਮੇਰੇ ਘਰ ਵਾਲਾ ਬੋਲੇ ਨਾ ਤਾਂ ਸਮਝੋ ਕਿ ਉਹ ਵਿਚਾਰਾ ਫਿਰ ਸਮਝੌਤਾ ਹੀ ਹੈ
1: ਫਿਰ ਅੰਕਲ ਜੀ ਕਹਿ ਰਹੇ ਹੁੰਦੇ ਵੀ ਤੈਨੂੰ ਨੀ ਲੱਗਦਾ ਵੀ ਮੈਨੂੰ ਵੀ ਬੋਲਣਾ ਚਾਹੀਦਾ
0: ਨਹੀਂ ਫਿਰ ਮੈਨੂੰ ਥੋੜੀ ਥੋੜੀ ਤੇ ਇਹਨਾਂ ਗੱਲਾਂ ਦਾ ਪਤਾ ਹੀ ਹੈ ਨਾ ਮੈਂ ਚੁੱਪ ਜਾ ਫਿਰ ਮੈਂ ਚੁੱਪ ਕਰਕੇ ਕਹੂੰ ਕਿ ਗੱਲ ਸੁਣੋ ਤੁਸੀਂ ਵੀ ਦੱਸੋ ਕੋਈ ਗੱਲ ਹੈ ਨਾ ਸੋ ਉਹਦੇ ਨਾਲ ਕੀ ਆ ਕਿ ਇੱਕ ਫਿਰ ਸਮਝੌਤਾ ਨਹੀਂ ਰਹਿੰਦਾ ਦੁਪਾਸੜ ਗੱਲਬਾਤ ਹੁੰਦੀ ਐਂਡ ਮੈਂ ਤੈਨੂੰ ਰੀਅਲੀ ਦੱਸਾਂ ਕਿ ਅਸੀਂ ਜਦੋਂ ਵੀ ਟੇਬਲ ਤੇ ਬੈਠਦੇ ਹਾਂ ਤੇ ਮੋਸਟਲੀ ਸਾਡੀ ਕਨਵਰਸੇਸ਼ਨ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਆਈ ਐਮ ਟਾਕਿੰਗ ਐਂਡ ਹੀ ਇਜ਼ ਜਸਟ ਸਿਟਿੰਗ ਕੁਆਈਟਲੀ ਨੋ ਕਨਵਰਸੇਸ਼ਨ ਜਾਂ ਗੱਲਬਾਤ ਹੈ ਜਿਹੜੀ ਦੋਵਾਂ ਧਿਰਾਂ ਦੇ ਵਿੱਚ ਹੁੰਦੀ ਹੈ ਆਪਾਂ ਅਸੀਂ ਕੋਈ ਡਿਸਕਸ਼ਨ ਸ਼ੁਰੂ ਕਰ ਲੈਂਦੇ ਹਾਂ ਜਿਵੇਂ ਅੱਜ ਕੱਲ੍ਹ ਬੜੇ ਹੌਟ ਟੋਪਿਕ ਆ ਰਹੇ ਨੇ ਕਿ ਪੰਜਾਬ ਇੰਡੀਆ 'ਚ ਕੀ ਹੋ ਰਿਹਾ ਹੈ ਮੋਦੀ ਦੇ ਵਿਰੁੱਧ ਜਲੂਸ ਨਿਕਲ ਰਹੇ ਨੇ ਉਹ ਆਪਣਿਆਂ ਵੇਖਦੇ ਨੇ ਮੈਂ ਆਪਣੀਆਂ ਚੀਜ਼ਾਂ ਵੇਖਦੇ ਹਾਂ ਫਿਰ ਅਸੀਂ ਦੋਨੋਂ ਡਿਸਕਸ ਕਰਦੇ ਰਹਿੰਦੇ ਹਾਂ ਪਰ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਗੱਲ ਕਰ ਰਹੇ ਹਾਂ ਕਿ ਉਹ ਹੋਸਟ ਉਹ ਔਰਤ ਖਾਸ ਤੌਰ ਤੇ ਔਰਤ ਦੇ ਨਾਲ ਸੰਬੰਧਿਤ ਹੈ ਹਾਲਾਂਕਿ ਕਿਹਾ ਜਾਂਦਾ ਕਿ ਔਰਤਾਂ ਕਦੇ ਚੁੱਪ ਨਹੀਂ ਕਰਦੀਆਂ ਮੇਰੇ ਵਰਗੀ ਹੈ ਨਾ ਬੱਚੇ ਉਹ ਵੇੜਾ ਜਿਹੜਾ ਉਡੀਕਦੀ ਰਹਿੰਦੀ ਉਹਦੇ ਲਈ ਕੁਝ ਨਿੱਕੇ ਨਿੱਕੇ ਸੁਝਾਅ ਜਿਹੜੇ ਨੇ ਉਹ ਹੈਗਾ ਕਿ ਤੁਸੀਂ ਪੁੱਛੋ ਨਾ ਉਹਨਾਂ ਨੂੰ ਕਹੋ ਨਾ ਕਿ ਮੈਨੂੰ ਪੁੱਛੋ ਉਹਨਾਂ ਨੂੰ ਦੱਸੋ ਕਿ ਮੈਂ ਵੀ ਗੱਲ ਜਿਹੜੀ ਆ ਉਹ ਕਰਨੀ ਆ ਤੇ ਦੂਸਰੀ ਗੱਲ ਇਹ ਨਹੀਂ ਹੈਗਾ ਵੀ ਗੱਲ ਕਰਕੇ ਚੁੱਪ ਕਰ ਜਾਓ ਲੰਬਾ ਪੌਜ਼ ਨਾ ਦਿਓ ਗੱਲ ਜਾਰੀ ਰੱਖੋ ਜਦੋਂ ਤੁਸੀਂ ਇੱਕ ਗੱਲ ਕਰਕੇ ਤੇ ਪੌਜ਼ ਦੇ ਦਿੰਦੇ ਹੋ ਰੁਕ ਜਾਂਦੇ ਹੋ ਅਗਲਾ ਸੋਚਦਾ ਕਿ ਹੁਣ ਮੇਰੀ ਵਾਰੀ ਹੈ ਬੋਲਣ ਦੀ ਸੋ ਵਾਰੀ ਜੇ ਤੁਸੀਂ ਲੈ ਲਈ ਹੈ ਨਾ ਤਾਂ ਫਿਰ ਜਿੰਨੀ ਕੁ ਗੱਲ ਤੁਸੀਂ ਕਰਨੀ ਹੈ ਜਿਵੇਂ ਹੁਣ ਮੈਂ ਸਵਲੀਨ ਤੋਂ ਵਾਰੀ ਲਈ ਹੋਈ ਹੈ ਨਾ ਤੇ ਹੁਣ ਮੈਨੂੰ ਤਾਂ ਜਿੰਨੀ ਕੁ ਗੱਲ ਮੈਂ ਕਰਨੀ ਹੈ
1: ਮੈਨੂੰ ਕਹਿਣਾ ਪੈਣਾ ਵੀ ਤੁਹਾਨੂੰ ਨੀ ਲੱਗਦਾ ਮੈਨੂੰ ਬੋਲ
0: ਹਾਂ ਹੁਣ ਮੈਂ ਤਾਂ ਇੰਨੀ ਕੁ ਵਾਰੀ ਲੈਣੀ ਹੋਈ ਹੈ ਬਈ ਗੱਲ ਸੁਣ ਸਵਲੀਨ ਜੇ ਹੁਣ ਤੂੰ ਮੈਨੂੰ ਕਹਿਤਾ ਵੀ ਆਂਟੀ ਦੱਸੋ ਹੁਣ ਆਂਟੀ ਤਾਂ ਦੱਸੂਗੀ ਨਾ ਪਰ ਤੁਸੀਂ ਕੀ ਕਰਨਾ ਕਿ ਜਦੋਂ ਤੁਸੀਂ ਆਪਣੀ ਗੱਲ ਕਰ ਲਈ ਅੱਛਾ ਗੱਲ ਹਾਂ ਠੀਕ ਹੈ ਮੇਰੇ ਹਸਬੈਂਡ ਫਿਰ ਤੁਸੀਂ ਚੁੱਪ ਕਰ ਜਾਂਦੇ ਹੋ ਤੇ ਅਗਲਾ ਫਿਰ ਆਪਣੀ ਗੱਲ ਕਰ ਲਾ ਪੈਂਦਾ ਮੇਰੀ ਨਾ ਬਿੱਲੀ ਬਿਮਾਰ ਹੋ ਗਈ ਭੈਣੇ ਬਹੁਤ ਹੀ ਜ਼ਿਆਦਾ ਢਿੱਲੀ ਹੋ ਗਈ ਮੈਂ ਤਾਂ ਫਿਰ ਉਹਨੂੰ ਵੈਟਨਰੀ ਕੋਲ ਲੈ ਕੇ ਜਾਣਾ ਪਿਆ ਸੱਚੀ $500-600 ਲੱਗ ਗਿਆ ਉੱਤੇ ਤਾਂ ਭਾਈ ਫਿਰ ਤਾਂ ਉਹਦੀ ਗੱਲ ਇੰਟਰਸਟਿੰਗ ਹੈ ਤੇ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਹੋ ਤੇ ਅਗਲਾ ਫਿਰ ਇੰਤਜ਼ਾਰ ਥੋੜੀ ਕਰੂਗਾ ਸੋ ਅਗਰ ਤੁਸੀਂ ਆਪਣੇ ਮਨ ਦੀ ਗੱਲ ਕਰਨੀ ਹੈ ਤਾਂ ਇੰਨਾ ਸਾਇਲੈਂਸ ਜਿਹੜਾ ਹੈ ਗੱਲ ਦੇ ਵਿੱਚ ਇੰਨਾ ਜ਼ਿਆਦਾ ਵਖਵਾ ਨਾ ਰੱਖੋ ਕਿ ਅਗਲਾ ਆਪਣੇ ਗੱਲ ਵਿੱਚ ਘਸੋੜ ਦੇਵੇ ਕੀ ਖਿਆਲ ਹੈ ਤੇਰਾ
1: ਇੰਟਰਸਟਿੰਗਲੀ ਜਾਰੀ ਰੱਖੋ ਆਪਣੀ ਗੱਲਬਾਤ ਵੀ ਲੋਕਾਂ ਦਾ ਵੀ ਇੰਟਰਸਟ ਬਣਿਆ ਰਹੇ ਤੁਹਾਡੇ ਚ ਹਾਂ
0: ਬਿਲਕੁਲ ਬਿਲਕੁਲ ਸੋ ਗੱਲਬਾਤ ਨੂੰ ਜਾਰੀ ਰੱਖੋ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਲਬਾਤ ਟੁੱਟਣ ਲੱਗੀ ਹੈ ਤਾਂ ਭਾਈ ਫਿਰ ਕੀਪ ਕੁਆਇਟ ਫਿਰ ਹੋਰ ਨਹੀਂ ਹੋ ਸਕਦਾ ਫਿਰ ਸਾਇਲੈਂਸ ਇਜ਼ ਗੋਲਡ
1: ਜਿੰਨੀ ਕੁ ਕਰਨੀ ਓਨੀ ਕੁ ਫਿਰ ਫਟਾਫਟ ਕਰੋ
0: ਓਨੀ ਕੁ ਭਾਈ ਤੁਸੀਂ ਫਟਾਫਟ ਜ਼ਰੂਰ ਕਰ ਲਓ ਕਿ ਤੁਸੀਂ ਕਈ ਵਾਰੀ ਇਹ ਵੀ ਸੋਚ ਲੈਂਦੇ ਹੋ ਬਈ ਮੈਂ ਪਾਰਟੀਆਂ ਕਰ ਰਹੀ ਹਾਂ ਨਾ ਮੈਂ ਖਾਣਾ ਵੀ ਬਣਾ ਰਹੀ ਹਾਂ ਮੈਂ ਸਾਰਾ ਕੁਛ ਆਪਣੇ ਰਿਸ਼ਤੇਦਾਰ ਵੀ ਸੱਦ ਰਹੀ ਹਾਂ ਫੈਮਿਲੀ ਨਾਲ ਵੀ ਬੈਠ ਰਹੀ ਹਾਂ ਤੇ ਜੇ ਮੈਂ ਕੱਲ ਨੂੰ ਨਾ ਰਹੀ ਤਾਂ ਕੀ ਇਹ ਮੈਨੂੰ ਮਿਸ ਕਰਨਗੇ ਕਿੱਡਾ ਵੱਡਾ ਸਵਾਲ ਹੈ ਹੈਨਾ ਵੀ ਮੈਂ ਤਾਂ ਕੁਛ ਬੋਲਦੀ ਹੋਈ ਨਹੀਂ ਮੈਂ ਚੁੱਪ ਹਾਂ ਮੈਂ ਵੇਖਿਆ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਨੇ ਸਾਡੇ ਮੈਂ ਨਹੀਂ ਹੁਣ ਚੁਗਲੀ ਨਾ ਸਮਝੋ ਇਹਨੂੰ ਕੁਛ ਇਹੋ ਜਿਹੀਆਂ ਜਿਵੇਂ ਜਾਣਕਾਰ ਹੈਗੇ ਨੇ ਖਾਸ ਤੌਰ ਤੇ ਜਿਵੇਂ ਮੇਰੇ ਹਸਬੈਂਡ ਨੇ ਉਹਨਾਂ ਦੀਆਂ ਜਿਹੜੇ ਫਰੈਂਡਸ ਨੇ ਉਹਨਾਂ ਦੀਆਂ ਵਾਈਫਸ ਨਾਲ ਸਾਡਾ ਬੜਾ ਮੇਲ ਜੋਲ ਹੁੰਦਾ ਕੁਛ ਤੇ ਇਹੋ ਜਿਹੀਆਂ ਜਿਹੜੇ ਮੇਰੇ ਵਰਗੀਆਂ ਨੇ ਤੇ ਅਸੀਂ ਲਗਾਤਾਰ ਹੀ ਲੱਗੀਆਂ ਰਹਿੰਦੀਆਂ
1: ਤੁਸੀਂ ਆਪੇ ਦੱਸਦਾ ਗੱਲ ਕਿੰਨਾ ਦੀ ਕਰਨ ਡੇ ਅੰਕਲ ਜੀ ਦਾ ਨਾਂ ਨਾ ਲੈਂਦੇ

0: के अतिथि घर जाएगा बोलना भी बड़ा माड़ा है ते जे तुसी निरा चुप ही रहंदे हो
1: घट बोलने हुंदा इंट्रोवर्ट नेचर हुंदी है ते फिर ये गल क्यों माड़ी है
0: बिलकुल इंट्रोवर्ट जिहड़ा बंदा हुंदा ना बेटे ओ बोलदा नहीं है पर अंदर ही अंदर मेरे मुताबिक मे बी आई एम रोंग वो रिझदा रहिंदा है ਗੱਲ ਜਿਹੜੀ ਹੁੰਦੀ ਹੈ ਨਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡਾ ਜੀ ਕਰਦਾ ਕਿ ਅਸੀਂ ਕਿਸੇ ਨਾਲ ਕਰੀਏ ਕਈ ਵਾਰੀ ਅਸੀਂ ਡਰਦੇ ਨਹੀਂ ਕਰਦੇ ਕਿ ਜੀ ਇਹਨੇ ਪਤਾ ਨਹੀਂ ਬਾਹਰ ਕਰਤੀ ਤਾਂ ਕੀ ਹੋਜੂਗਾ ਮੈਨੂੰ ਲੱਗਦਾ ਕੁਛ ਨਹੀਂ ਹੁੰਦਾ ਤੁਸੀਂ ਆਪਣੇ ਕਿਸੇ ਉਸ ਰਿਲਾਇਬਲ ਫਰੈਂਡ ਦੇ ਨਾਲ ਆਪਣਾ ਦਿਲ ਸਾਂਝਾ ਕਰ ਸਕਦੇ ਹੋ ਜਿਹਦੇ 'ਤੇ ਤੁਹਾਨੂੰ ਵਿਸ਼ਵਾਸ ਹੈ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਜੇ ਤੁਹਾਡੇ ਸਾਹਮਣੇ ਵਾਲਾ ਬੰਦਾ ਬੈਠਾ ਤਾਂ ਤੁਸੀਂ ਵੇਖ ਰਹੇ ਹੋ ਕਿ ਨਹੀਂ ਇਹ ਭੈਣ ਜੀ ਬੜੇ ਚੰਗੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਵੀ ਸਕਦੇ ਹੋ ਕਿ ਭੈਣ ਜੀ ਮੇਰਾ ਜੀ ਤਾਂ ਕਰਦਾ ਕਰਨ ਨੂੰ ਪਰ ਨਾ ਥੋੜੇ ਇਸ਼ੂਜ਼ ਹੈਗੇ ਨੇ ਜਿਹੜੇ ਮੇਰਾ ਨਹੀਂ ਜੀ ਕਰਦਾ ਕਿ ਮੈਂ ਸਾਰਿਆਂ ਨਾਲ ਡਿਸਕਸ ਕਰਾਂ
1: ਮਤਲਬ ਇੰਟਰਨਲ ਸਟਰਗਲ ਚੱਲ ਰਿਹਾ ਹੁੰਦਾ ਵੀ ਮੈਂ ਕੀ ਕਰਾਂ
0: ਬਿਲਕੁਲ ਮੈਂ ਨਹੀਂ ਅਸਿਊਮ ਕਰਦੀ ਬੇਟਾ ਕਿ ਜਿਹੜਾ ਬਹੁਤ ਬੰਦਾ ਚੁੱਪ ਰਹਿੰਦਾ ਹੈ ਉਹ ਬਹੁਤ ਸੁਖੀ ਹੁੰਦਾ ਹੈ ਬੋਲਣਾ ਮੈਂ ਵੀ ਨਹੀਂ ਕਿ ਜੇ ਬੋਲਣਾ ਜਿਹੜਾ ਉਹ ਬਹੁਤਾ ਮਾੜਾ ਹੈ ਤੇ ਚੁੱਪ ਰਹਿਣਾ ਵੀ ਜਿਹੜਾ ਬਹੁਤਾ ਗੋਲਡਨ ਹੀ ਜੇ ਹੈਗਾ ਕੁਛ ਨਾ ਕੁਛ ਤੁਹਾਨੂੰ ਗੱਲ ਮੇਰੇ ਕੋਲ ਬਹੁਤ ਹੀ ਇਗਜ਼ਾਮਪਲਸ ਨੇ ਮੈਂ ਤਾਂ ਹਜੇ ਮੈਂ ਇੱਕ ਬਾਹਰਲੀ ਜੀ ਇਗਜ਼ਾਮਪਲ ਦੇ ਤੀ ਆਪਣੇ ਘਰਾਂ 'ਚ ਵੀ ਹੁੰਦਾ ਬਈ ਮੈਂ ਨਹੀਂ ਬਾਹਲਾ ਬੋਲ ਸਕਦੀ ਬੰਦਾ ਪੁੱਛੇ ਵੀ ਕਿ ਹੁਣ ਹੀ ਬੋਲ ਸਕਦੀ ਹੈਨਾ ਜੇ ਤੂੰ ਨਹੀਂ ਬੋਲਦੀ ਤੇ ਜਦੋਂ ਬੋਲੇਂਗੀ ਕਹਿੰਦੇ ਹੁੰਦੇ ਨਾ ਫਿਰ ਉਹ ਛੱਪੜ ਹੀ ਫੜੂ ਕੁਛ ਨਾ ਕੁਛ ਤੁਹਾਡੇ ਅੰਦਰ ਸੜੇ ਹਾਂ ਹੀ ਨਿਕਲੋਗੇ ਅਸੀਂ ਤਾਂ ਕਿਸੇ ਨੂੰ ਕੁਛ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਲੋਕੀ ਕਿਉਂ ਕਹਿ ਦਿੰਦੇ ਆ ਹੈਨਾ ਬਈ ਤੁਸੀਂ ਵੀ ਕਹਿ ਲਓ ਮੈਂ ਕਹਿੰਦੀ ਹੁੰਦੀ ਬਈ ਤੁਸੀਂ ਵੀ ਕਹਿ ਲਓ ਕੀ ਹਰਜ ਪੈਂਦਾ ਆ ਜੇ ਮੇਰਾ ਕਹਿਣ ਦਾ ਮਤਲਬ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਅੰਦਰ ਰੱਖੀ ਹੋਈ ਗੱਲ ਤੇ ਉਹ ਸੜੀ ਸੜੀ ਗੱਲ ਜਦੋਂ ਖਾਸ ਤੌਰ ਤੇ ਰਿਸ਼ਤੇਦਾਰੀਆਂ 'ਚ ਬਹੁਤ ਹੀ ਵਾਪਰਦਾ ਜੀ ਇਹ ਹੁਣ ਤੁਸੀਂ ਗੁੱਸਾ ਨਾ ਕਰੋ ਸਾਰੇ ਜਾਣੇ ਕਿ ਸਿੰਧ ਮੈਡਮ ਨੂੰ ਅੱਜ ਪਤਾ ਨਹੀਂ ਕੀ ਸੱਪ ਲੜ ਗਿਆ ਸੱਪ ਨਹੀਂ ਲੜਿਆ ਮੈਂ ਬਿਲਕੁਲ ਪ੍ਰੈਕਟੀਕਲੀ ਗੱਲ ਕਰ ਰਹੀ ਹਾਂ ਕਿ ਇਹੋ ਜਿਹੇ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਬੱਚੇ ਜਾਂ ਸਾਡੇ ਆਪਣੇ ਬਹੁਤ ਨੇੜਲੇ ਹੁੰਦੇ ਨੇ ਜਿਹੜੇ ਆਪ ਤਾਂ ਬੋਲਦੇ ਨੇ ਤੇ ਦੂਜਿਆਂ ਨੂੰ ਵੀ ਬੋਲਣ ਦੇਣਾ ਮਤਲਬ ਸਾਰੇ ਚੁੱਪ ਕਰਕੇ ਬਹਿ ਰਹੇ ਅੱਜ ਕਰਕੇ ਹੁਣ ਤੁਸੀਂ ਕਿਸੇ ਦੇ ਘਰ ਆਏ ਹੋ ਸਵੇਰ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਨਵਰਸੇਸ਼ਨ ਨਹੀਂ ਕਰਦੇ ਤੇ ਫਿਰ ਆਉਣ ਦਾ ਕੀ ਫਾਇਦਾ
1: ਔਕਵਰਡ ਸਾਇਲੈਂਸ ਬੜਾ ਤੁਹਾਨੂੰ ਇੰਪੈਕਟ ਕਰਦੀ ਹੈ
0: ਬਹੁਤ ਇੰਪੈਕਟ ਕਰਦਾ ਹੈ ਪਰ ਇੱਥੇ ਜਿਹੜੀ ਗੱਲ ਸ਼ੁਰੂ ਆਪਾਂ ਕੀਤੀ ਸੀ ਉਹ ਸੀਗਾ ਕਿ ਮੈਂ ਚਾਹੁੰਦੀ ਹਾਂ ਬੋਲਾਂ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਪਰ ਕਈ ਹੁੰਦੇ ਨੇ ਕਿ ਜਿਹੜੇ ਮੌਕਾ ਮਿਲਣ ਦੇ ਵੀ ਨਹੀਂ ਬੋਲਦੇ ਉਹ ਬੜੇ ਖਤਰਨਾਕ ਹੁੰਦੇ ਜੀ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ ਉਹ ਕਹਿੰਦੇ ਜੀ ਮੇਰਾ ਮੂੰਹ ਥੱਕ ਜਾਂਦਾ ਮੈਂ ਅਜਿਹੇ ਲੋਕਾਂ ਨੂੰ ਵੇਖਿਆ ਕਹਿੰਦੇ ਜ਼ਿਆਦਾ ਬੋਲਣਾ ਮੇਰਾ ਦਿਮਾਗ ਖਰਾਬ
1: ਸਿਰ ਪੀੜ ਹੁੰਦੀ
0: ਸਿਰ ਪੀੜ ਹੁੰਦੀ ਹੈ ਮੈਂ ਕਹਿੰਦੀ ਜ਼ਿਆਦਾ ਨਾ ਬੋਲੋ ਲੋੜ ਅਨੁਸਾਰ ਤਾਂ ਜ਼ਰੂਰ ਬੋਲੋ ਕਿਉਂਕਿ ਜਦੋਂ ਤੁਸੀਂ ਆਪਣੇ ਅੰਦਰ ਅੰਦਰ ਹੀ ਗੱਲਾਂ ਰੱਖੀ ਜਾਂਦੇ ਹੋ ਤਾਂ ਉਹਦਾ ਹੱਲ ਤੁਸੀਂ ਨਹੀਂ ਲੱਭਦੇ ਤਾਂ ਤੁਸੀਂ ਬਹੁਤ ਵੱਡੇ ਨੁਕਸਾਨ ਦੇ ਵਿੱਚ ਆਉਂਦੇ ਹੋ ਸੋ ਟੇਕ ਯੂਅਰ ਟਰਨ ਸਪੀਕ ਆਊਟ ਵਟ ਯੂ ਵਾਂਟ ਟੂ ਆਪਣੀ ਵਾਰੀ ਤੇ ਉਹ ਜ਼ਰੂਰ ਬੋਲੋ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਕਹਿੰਦੇ ਨੇ ਕਿ ਗੱਲਾਂ ਦੀ ਸਾਂਝ ਉੱਥੇ ਕਹਿੰਦੇ ਟਿਕਦੀ ਹੈ ਜਿੱਥੇ ਦੋਵੇਂ ਦਿਲ ਜਾਂ ਦੋਵੇਂ ਜਣੇ ਇੱਕ ਦੂਜੇ ਨੂੰ ਸੁਣਨ ਦੀ ਚਾਹਤ ਰੱਖਦੇ ਹੋਣ ਤੇ ਇਹੋ ਜਿਹਾ ਸਵੇਰ ਕੋਈ ਨਾ ਕੋਈ ਬੰਦਾ ਤਾਂ ਹੁੰਦਾ ਹੀ ਹੈ
1: ਬਿਲਕੁਲ ਤੁਸੀਂ ਵੈਂਟ ਆਊਟ ਵੀ ਹੋਣੇ ਚਾਹੀਦੇ
0: ਆ ਹਾਂ ਵੈਂਟ ਆਊਟ ਵੀ ਹੋਣੇ ਚਾਹੀਦੇ ਆ ਸੋ ਇਹ ਕੁਛ ਇੱਕ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਡੀ ਵਿਵਹਾਰਿਕ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਅਸੀਂ ਮੈਂ ਨਹੀਂ ਬੋਲਦੀ ਜਾਂ ਘਰ ਦੇ ਵਿੱਚ ਇਹ ਵੀ ਹੋ ਜਾਂਦਾ ਮੈਨੂੰ ਤਾਂ ਚੰਗੀ ਲੱਗਦੀ ਕਿਉਂਕਿ ਮੇਰੇ ਵਰਗੀ ਹੈ ਭਾਈ ਮੇਰੇ ਠੀਕ ਹੈ ਮੈਂ ਕਹਿੰਦੀ ਹੁੰਦੀ ਹਾਂ ਲਾਈਕ ਫੈਦਰਸ ਫਲੋਕ ਟੂਗੈਦਰ ਕਿ ਸਾਡੀ ਜਿੱਥੇ ਸੋਚ ਰਲਦੀ ਹੈ ਉੱਥੇ ਹੀ ਹੁੰਦਾ ਪਰ ਜਿੱਥੇ ਇੱਕ ਫੈਮਿਲੀ ਹੈ ਫੈਮਿਲੀ ਦੇ ਵਿੱਚ ਤੁਸੀਂ ਆ ਗਏ ਹੋ ਤਾਂ ਥੋੜੀ ਜਿਹੀ ਚੇਂਜ ਇਸ ਵੇਲੇ ਤੇਰਾ ਕੇ ਖਿਆਲ ਲਿਆਉਣ ਦੇ ਵਿੱਚ ਕੀ ਹਰਜ ਹੈ
1: ਬਿਲਕੁਲ ਜੀ ਬਿਲਕੁਲ ਜੇ ਤੁਸੀਂ ਬਦਲਾਵ ਲਿਆਉਂਦੇ ਹੋ ਤੇ ਤੁਹਾਨੂੰ ਵੀ ਚੰਗਾ ਲੱਗਦਾ ਤੇ ਸਾਹਮਣੇ ਵਾਲੇ ਨੂੰ ਵੀ ਚੰਗਾ ਲੱਗਦਾ
0: ਬਿਲਕੁਲ ਜੇ ਤੁਸੀਂ ਬੜਾ ਜ਼ਿਆਦਾ ਬੋਲਦੇ ਹੋ ਬਾਕੀ ਪਰਿਵਾਰ ਥੋੜਾ ਘੱਟ ਬੋਲਦਾ ਤੇ ਚੁੱਪ ਰਹਿਣਾ ਸਿੱਖ ਲਓ
1: ਤੇ ਜੇ ਬੋਲਣਾ ਸਿੱਖ ਲਓ
0: ਬਿਲਕੁਲ ਤੇ ਜੇ ਤੁਸੀਂ ਬਿਲਕੁਲ ਚੁੱਪ ਰਹਿੰਦੇ ਹੋ ਤੇ ਬਾਕੀ ਘਰ ਦੇ ਗੱਲਾਂ ਕਰਦੇ ਨੇ ਤਾਂ ਤੁਸੀਂ ਥੋੜਾ ਜਿਹਾ ਬੋਲਣਾ ਸਿੱਖ ਲਓ
1: ਜੀ
0: ਉਹਦੇ ਨਾਲ ਤੁਹਾਡਾ ਵੀ ਫਾਇਦਾ ਹੈ ਤੇ ਪਰਿਵਾਰ ਨੂੰ ਵੀ ਲੱਗੂਗਾ ਵੀ ਇਹ ਸਾਡਾ ਜੀ ਹੈ ਤੇ ਜੇ ਇਸੇ ਤਰ੍ਹਾਂ ਤੁਸੀਂ ਸਵੇਰੇ 5-7 ਸਹੇਲੀਆਂ ਇਕੱਠੀਆਂ ਹੋਈਆਂ ਜੇ ਤੇ ਹੈ ਤੁਹਾਡੀ ਬੜੀ ਪੁਰਾਣੀ ਜਾਣ ਪਛਾਣ ਹੈ ਹੈਨਾ ਪਰ ਤੁਸੀਂ ਇਹ ਸੋਚਦੇ ਹੋ ਕਿ ਮੇਰਾ ਤਾਂ ਸੁਭਾਅ ਨਾ ਬੋਲਣ ਵਾਲਾ ਤੇ ਭਾਈ ਫਿਰ ਤੁਸੀਂ ਉਹਨਾਂ 'ਚ ਸ਼ਾਮਲ ਹੀ ਨਾ ਹੋਵੋ
1: ਬਿਲਕੁਲ ਤੁਸੀਂ ਇਕੱਲੇ ਬਹਿ ਰਹੋ
0: ਇਕੱਲੇ ਬਹਿ ਰਹੋ ਫਿਰ ਤੁਹਾਨੂੰ ਕੀ ਉਹਦਾ ਹੈਗਾ ਸੋ ਇਹ ਨਹੀਂ ਹੈ ਕਿ ਮੇਰੇ ਵਾਂਗੂ ਲਗਾਤਾਰ ਜਿਵੇਂ ਮੈਂ ਹੁਣ ਬੋਲ ਰਹੀ ਹਾਂ ਤੇ ਮੈਨੂੰ ਪ੍ਰੋਗਰਾਮ ਇਹੋ ਜਿਹਾ ਦੇ ਦਿੱਤਾ ਸੋ ਇਸ ਕਰਕੇ ਮੈਂ ਬੋਲਣਾ ਹੀ ਹੈ ਤੇ ਨਾ ਵੀ ਇਹ ਨਹੀਂ ਹੁੰਦਾ ਕਈ ਵਾਰੀ

0: ਜੋ ਬਹੁਤ ਜਿਆਦਾ ਬੋਲਦਾ ਉਹ ਆਪਣੀ ਗੱਲ ਦਾ ਪ੍ਰਭਾਵ ਗਵਾ ਬਹਿੰਦਾ ਇਹ ਵੀ ਜ਼ਰੂਰੀ ਨਹੀਂ ਹੈਗਾ ਤੇ ਇਹ ਵੀ ਨਹੀਂ ਹੈਗਾ ਕਿ ਜੋ ਨਹੀਂ ਬੋਲਦਾ ਉਹਦੀ ਗੱਲ ਦਾ ਬੜਾ ਪ੍ਰਭਾਵ ਬਣਿਆ ਰਹਿੰਦਾ ਸੋ ਗੱਲਾਂ ਦੋੜੀਆਂ ਸਾਈਮਲਟੇਨੀਅਸਲੀ ਚੱਲਦੀਆਂ ਨੇ ਕਿ ਬਹੁਤ ਜ਼ਿਆਦਾ ਬੋਲਣਾ ਵੀ ਨੁਕਸਾਨ ਹੈ ਕਿ ਫਿਰ ਬੰਦਾ ਸੁੱਖਣਾ ਸੁੱਖਦਾ ਕਦੋਂ ਇਹ ਘਰੋਂ ਜਾਵੇ ਤੇ ਜੇ ਨਹੀਂ ਬੋਲਦਾ ਤੇ ਕਹਿੰਦਾ ਜੇ ਬੋਲਿਆ ਨਹੀਂ ਤੇ ਲੈਣ ਕੇ ਆਈ ਗੁਗਵੱਟਾ ਬਣ ਕੇ ਬਹਿ ਗਈ ਹੈ ਪੰਜਾਬੀ ਸਾਡੇ ਚ ਬੜੇ ਵਧੀਆ ਸ਼ਬਦ ਨੇ
1: ਗੁਗਵੱਟਾ ਬਣ ਕੇ
0: ਗੁਗਵੱਟਾ ਬਣ ਕੇ ਵੀ ਬਹਿਣਾ ਕੀ ਬਹਿ ਕਰਕੇ ਚੁੱਪ ਹੋ ਕੇ ਜੇ ਰੁੱਸਿਆ ਹੁੰਦਾ ਬੰਦਾ ਸੋ ਆਪਣੇ ਕਦੀ ਕਦੀ ਨਾ ਸ਼ੀਸ਼ੇ ਦੇ ਵਿੱਚ ਚਿਹਰਾ ਵੇਖ ਲੈਣਾ ਚਾਹੀਦਾ ਕਿ ਜੇ ਮੈਂ ਐ ਮੂੰਹ ਬਣਾ ਕੇ ਬੈਠੀ ਹਾਂ ਤੇ ਮੈਂ ਕਿਹੋ ਜਿਹੀ ਲੱਗਦੀ ਹਾਂ ਕੀ ਦੂਜਿਆਂ ਨੂੰ ਮੈਂ ਅੱਛੀ ਮਤਲਬ ਮੇਰਾ ਕਿਹੋ ਜਿਹਾ ਪ੍ਰਭਾਵ ਪੈ ਰਿਹਾ ਸੋ ਸ਼ੀਸ਼ਾ ਜਿਹੜਾ ਬੜਾ ਸੱਚ ਬੋਲਦਾ ਹੈਨਾ ਦਰਪਣ ਝੂਠ ਨਾ ਬੋਲੇ ਇਹ ਵੀ ਬੜਾ ਇੱਕ ਅੱਛਾ ਗਾਣਾ ਵੀ ਸੀਗਾ ਤੇ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਗਾ ਕਿ ਕਿਸੇ ਨੂੰ ਅਸੀਂ ਕੋਈ ਤਾਨਾ ਦੇ ਰਹੇ ਹਾਂ ਕੋਈ ਮਿਹਣਾ ਦੇ ਰਹੇ ਹਾਂ ਸਿਰਫ ਇਹ ਕਹਿ ਰਹੇ ਹਾਂ ਕਿ ਦਿਲ ਦੀਆਂ ਗੱਲਾਂ ਦਿਲ ਵਿੱਚ ਨਾ ਰੱਖ ਕੇ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਤੇ ਉਹਦੇ ਲਈ ਮੌਕਾ ਆਪ ਕ੍ਰੀਏਟ ਕਰਨਾ ਇਹ ਨਹੀਂ ਸੋਚਣਾ ਕਿ ਕੋਈ ਮੈਨੂੰ ਕਹਿੰਦਾ ਹੀ ਨਹੀਂ ਗੱਲ ਕਰ ਕਿਸੇ ਨੇ ਕੁਛ ਨਹੀਂ ਜੇ ਕਹਿਣਾ ਇਹ ਤੁਸੀਂ ਵੇਖਣਾ ਕਿ ਮੈਂ ਵੀ ਇੱਕ ਗੁੱਡ ਕਨਵਰਸੇਸ਼ਨ ਲਿਸਟ ਬਣਨਾ ਚੰਗੀ ਗੱਲਬਾਤ ਕਰਨ ਵਾਲੀ ਬਣਨਾ ਤੇ ਇੱਕ ਪਾਸੜ ਗੱਲਬਾਤ ਦੇ ਵਿੱਚ ਹੀ ਮੈਂ ਨਹੀਂ ਬੈਠੀ ਰਹਿਣਾ ਗੱਲ ਨੂੰ ਕਨਵਰਸੇਸ਼ਨ ਬਣਾਉਣਾ ਤੋਂ ਪਾਸੜ ਗੱਲਬਾਤ ਬਣਾਉਣਾ
1: ਤੁਸੀਂ ਕਰ ਲਈਆਂ ਹੋਣ ਕਿ ਰਹਿ ਗਈ ਦਿਲ ਚ ਕੋਈ
0: ਮੇਰੇ ਕੋਲ ਤਾਂ ਹੈ ਨਹੀਂ ਤੂੰ ਦੱਸ ਦੇ
1: ਬਸ ਜੀ ਇੱਕ ਬਹੁਤ ਸੀਰੀਅਸ ਕਿਤਾਬਾਂ ਲਿਖਣ ਵਾਲੀ ਲੇਖਕ ਆ ਅੱਜ ਸਾਡੇ ਕੋਲ ਬੜਾ ਸੋਹਣਾ ਟੌਪਿਕ ਲੈ ਕੇ ਆਏ ਨੇ ਕਿ ਕਿਤੇ ਏਦਾਂ ਵੀ ਨਹੀਂ ਬਣ ਕੇ ਜਾਣਾ ਕਿ ਲੋਕ ਸੁਖਣਾ ਸੁੱਖ ਲੈਣ ਵੀ ਅਤਿਥਿਕਾ ਬਜਾਓਗੇ ਏਦਾਂ ਵੀ ਨਹੀਂ ਅਗਲੇ ਨੂੰ ਸਤਾ ਮਾਰਨਾ ਤੇ ਏਦਾਂ ਵੀ ਨਹੀਂ ਬਹਿਣਾ ਵੀ ਸਾਡੀ ਸਾਨੂੰ ਕੋਈ ਪੁੱਛੂਗਾ ਤੇ ਅਸੀਂ ਬੋਲਾਂਗੇ ਆਪਣੀ ਗੱਲ ਕਰਨ ਦਾ ਤਰੀਕਾ ਵੀ ਇਹਨਾਂ ਨੇ ਦੱਸਤਾ ਵੀ ਕਿੱਦਾਂ ਆਪਣੀ ਗੱਲ ਕਰਨੀ ਹੈ ਤੇ ਜੇ ਬਹੁਤਾ ਬੋਲਣ ਵਾਲਾ ਕੋਈ ਆ ਗਿਆ ਤੇ ਉਹਨੂੰ ਕਿਵੇਂ ਨਜਿੱਠਣਾ
0: ਸੁਧਾਰ ਦੇਣ ਲੱਗੀ ਆ ਵੀ ਕਈ ਵਾਰੀ ਐ ਹੁੰਦਾ ਵਾ ਛੋਟੀ ਜਿਹੀ ਗੱਲ ਹੀ ਆ ਬਸ ਮਾੜੀ ਜੀ ਮੈਂ ਕਿਹਾ ਕਦੇ ਰਹਿ ਨਾ ਜਾਵੇ ਕਹਿ ਰਹੇ ਵੀ ਨਿਆਣਾ ਜਿਹੜਾ ਕਈ ਵਾਰੀ ਮਾਂ ਨੂੰ ਬੜਾ ਤੰਗ ਕਰੀ ਜਾਂਦਾ ਕੰਮ ਕਰੀ ਜਾਂਦਾ ਹੈਨਾ ਤਾਂ ਮਾਂ ਕਹਿੰਦੀ ਬੋਲ ਵੀ ਸੋ ਇਹ ਚੀਜ਼ ਜਿਹੜੀ ਹੈ ਨਾ ਵੀ ਯੂਜ਼ ਯੋਰ ਵਰਡਸ ਆਪਣੇ ਸ਼ਬਦਾਂ ਦੀ ਵਰਤੋਂ ਜ਼ਰੂਰ ਕਰੋ
1: ਬਿਲਕੁਲ
0: ਬੋਲ ਕੇ ਜ਼ਰੂਰ ਦੱਸੋ ਜਿੰਨੀ ਤੇ ਜਦੋਂ ਲੋੜ ਹੈ ਹੁਣ ਮੇਰਾ ਕੰਮ ਖਤਮ ਹੈ ਚੱਲ
1: ਬੋਲਣ ਦੀ ਅਹਿਮੀਅਤ ਇਹਨਾਂ ਦੱਸਦੀ ਹੈ ਵੀ ਕਿੱਥੇ ਕਿੰਨਾ ਤੇ ਕਿਵੇਂ ਬੋਲਣਾ ਪ੍ਰੋਗਰਾਮ ਚ ਹਾਸੇ ਠੱਠੇ ਜ਼ਰੂਰ ਹੋਏ ਨੇ ਪਰ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਲੈਸਨ ਛੱਡ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾ ਰਹੇ ਹਾਂ ਅੱਜ ਦੀ ਗੱਲਬਾਤ ਦੇ ਵਿੱਚ ਮੈਨੂੰ ਤੇ ਬਹੁਤ ਮਜ਼ਾ ਆਇਆ ਤੁਸੀਂ ਕਦੇ ਸਾਨੂੰ ਇੰਨਾ ਹੱਸਦਿਆਂ ਵੀ ਨਹੀਂ ਦੇਖਿਆ ਹੋਣਾ ਜਿੰਨਾ ਅਸੀਂ ਅੱਜ ਹੱਸੇ ਹਾਂ ਕੋਸ਼ਿਸ਼ ਕਰਾਂਗੇ ਕਿ ਫਿਰ ਕਿਤੇ ਇੱਦਾਂ ਦੀ ਇੰਟਰਸਟਿੰਗ ਗੱਲਬਾਤ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਈਏ ਥਿਨ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣੀਆਂ ਗੱਲਾਂ ਲੈ ਕੇ ਆਏ ਤੇ ਬੜਾ ਹਸਾਇਆ ਤੁਸੀਂ ਸਾਨੂੰ ਧੰਨਵਾਦ
0: ਧੰਨਵਾਦ ਥੈਂਕ ਯੂ ਵੈਰੀ ਮੱਚ ਮੈਨੂੰ ਲੱਗਦਾ ਕਿ ਸੁਣਨ ਵਾਲਿਆਂ ਨੂੰ ਇਹ ਸਾਡੀ ਹਲਕੀ ਫੁਲਕੀ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਪਸੰਦ ਆਊਗੀ ਕਿਉਂਕਿ ਇਹਨਾਂ ਗੱਲਾਂ ਦੀ ਵੀ ਜ਼ਿੰਦਗੀ ਦੇ ਵਿੱਚ ਬੜੀ ਮਹੱਤਤਾ ਹੁੰਦੀ ਹੈ ਥੈਂਕ ਯੂ ਬੇਟਾ
1: ਬਿਲਕੁਲ ਜੀ ਜ਼ਰੂਰੀ ਨਹੀਂ ਕਿ ਅਸੀਂ ਬਹੁਤ ਵੱਡੇ ਟੌਪਿਕ ਤੇ ਗੱਲਾਂ ਬਾਤਾਂ ਕਰਨੀਆਂ ਗੱਲਬਾਤ ਉਸ ਟੌਪਿਕ ਤੇ ਵੀ ਕੀਤੀ ਜਾ ਸਕਦੀ ਜਿਹੜੀ ਸਾਡੇ ਨਾਲ ਹੁੰਦੀ ਰਹਿੰਦੀ ਹੈ ਹਰ ਦੂਜੇ ਤੀਜੇ ਦਿਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਫੀਡਬੈਕ ਜ਼ਰੂਰ ਦਿਓ ਤਾਂ ਕਿ ਅਗਲੀ ਵਾਰੀ ਫਿਰ ਇਦਾਂ ਦਾ ਟੌਪਿਕ ਲੈਣ ਦਾ ਅਸੀਂ ਹੌਸਲਾ ਕਰ ਸਕੀਏ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀ
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਕਰੋ ਤੁਹਾਡੀ ਫੋਟੋਗ੍ਰਾਫੀ

0: ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ
7: 403-616-2445
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ

0: 7872321208 या रमन वड़ैच 7807530001 सोनिक इंश्योरेंस
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757
1: मर्सिडीज बेंज कंट्री हिल्स
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
5: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ

0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ
2: ਬੜੀਆਂ ਅਹਿਮ ਖ਼ਬਰਾਂ ਨੇ ਅੱਜ ਦੀਆਂ ਵੀਕਐਂਡ ਸੁੱਖੀ ਸਾਂਦੀ ਲੰਘ ਗਿਆ ਬੜੇ ਧਾਰਮਿਕ ਜਿਹੜੇ ਪ੍ਰੋਗਰਾਮ ਸਨ ਵੀਕਐਂਡ ਦੇ ਵਿੱਚ ਬੜੇ ਵਧੀਆ ਰਹੇ ਜਿਨ੍ਹਾਂ ਦੀ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ ਗੁਰੂ ਨਾਨਕ ਫਰੀ ਕਿਚਨ ਵੱਲੋਂ ਸਕੂਲ ਸਪਲਾਈਜ਼ ਵੰਡੀ ਗਈ ਉਹਦਾ ਗੱਲ ਹੋਏਗੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਨਵੀਂ ਕਮੇਟੀ ਬਣ ਗਈ ਹੈ ਉਹਦਾ ਜ਼ਿਕਰ ਥੋੜਾ ਜਿਹਾ ਕਰਾਂਗੇ ਤੇ ਨਾਲ ਦੀ ਨਾਲ GNA ਵੱਲੋਂ 2 ਦਿਨਾਂ ਦਾ ਜਿਹੜਾ ਸਮਿਟ ਸੀ ਰਿਕਾਰਡ ਕਾਇਮ ਕਰ ਗਿਆ ਨਵਾਂ ਰਿਕਾਰਡ ਸਥਾਪਿਤ ਕੀਤਾ ਕੀ ਹੈ ਉਹਦੀ ਵੀ ਗੱਲਬਾਤ ਆਪਾਂ ਕਰਾਂਗੇ ਚਾਵਲਾ ਦੇ ਮਾਮਲੇ ਦੇ ਵਿੱਚ SGPC ਦੀ ਕਹਿੰਦੇ ਜਾਂਚ ਰਿਪੋਰਟ ਧਾਮੀ ਕੋਲ ਪਹੁੰਚ ਗਈ ਆ ਜੇਕਰ ਉਹਦਾ ਵੀ ਹੋਏਗਾ ਸੌਦਾ ਤੈਅ ਹੋਇਆ ਸੀ 50 ਲੱਖ ਦਾ ਬਹਿਰੀਨ ਵਾਲੀ ਬੀਬੀ ਨਾਲ ਖੁਲਾਸੇ ਉਹਦੇ ਵੀ ਕਰਾਂਗੇ ਸੌਦਾ ਇੰਨਾ ਇਕੱਠਾ ਹੋ ਗਿਆ ਖਬਰਾਂ ਕਰੀਏ ਕਿ ਇਹਨਾਂ ਦਾ ਪੰਜਾਬੀ ਚ ਕਹਿੰਦੇ ਹੁੰਦੇ ਨੇ ਜਿਹੜੇ ਪਾਏ ਹੋਏ ਕੁਕਰਮਾਂ ਦੀ ਪੰਡ ਹੈ ਉਹਦੇ ਵਿੱਚੋਂ ਖੁਦ ਉਹਦੇ ਵਿੱਚੋਂ ਕੋਈ ਲੀਰ ਖੋਲੀ ਏ ਇਹ ਸਮਝ ਨਹੀਂ ਆ ਰਹੀ ਦੇਖਦੇ ਹਾਂ ਕਿੱਧਰ ਨੂੰ ਚੱਲਦੀ ਹੈ ਗੱਲਬਾਤ ਕਾਟੋ ਕਲੇਸ਼ ਕਾਂਗਰਸ ਦਾ ਜੇ ਮੁੱਕਦਾ ਨਹੀਂ ਪਿਆ ਚੋਣ ਕਮਿਸ਼ਨਰ ਬਾਰੇ ਮੁਅੱਤਲ ਕਰਨ ਬਾਰੇ ਸੁਪਰੀਮ ਕੋਰਟ ਨੇ ਅੱਲਾ ਹੀ ਬਿਆਨ ਦੇ ਦਿੱਤਾ ਕੋਈ ਉਹ ਕੀ ਹੈ ਗੱਲ ਉਹਦੀ ਵੀ ਕਰਾਂਗੇ ਤੇ ਨਾਲ ਦੀ ਨਾਲ ਅੱਜ ਜਿਹੜੀ ਗੱਲਬਾਤ ਹੋਣੀ ਹੈ ਬੜੀ ਅਹਿਮ ਗੱਲਬਾਤ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਚ ਪਰਿਵਾਰ ਜਿਹੜਾ ਜਾਨ ਗਵਾ ਗਿਆ ਸੀ ਅਕਾਲੀ ਦਲ ਵਾਰਸ ਪੰਜਾਬ ਦੇ ਚ ਆ ਗਏ ਤੇ ਇਧਰੋਂ ED ਦੇ ਮਾਮਲੇ ਦੇ ਵਿੱਚ ਪੰਜਾਬ ਜਿਹੜਾ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਹਿੰਦੇ ਹੁਣ CBI ਕਰੇਗੀ ਬਾਲਾ ਕੁਛ ਚੱਲ ਰਿਹਾ ਤੁਹਾਡੇ ਵਾਲੇ ਜਿਹੜੇ ਪਰਚੇ ਨੇ ਨਾ ਕਿਉਂਕਿ ਮੈਂ ਕਹਿ ਰਿਹਾ ਕਿ ਆਹ ਜਿਹੜਾ ਸੈਕਸ ਸਕੈਂਡਲ ਚੱਲ ਰਿਹਾ ਨਾ ਸਕੈਮ ਚੱਲ ਰਿਹਾ ਉਹਨੇ ਜਿਉਣਾ ਹਰਾਮ ਕੀਤਾ ਪਿਆ ਨੀਂਦ ਹਰਾਮ ਕੀਤੀ ਪਈ ਹੈ ਪਤਾ ਨੀ ਕਿੱਥੋਂ ਕਿੱਥੋਂ ਸਮਾਨ ਆਈ ਜਾਂਦਾ ਰੱਬ ਹੀ ਉੱਪਰੋਂ ਸੁੱਟੀ ਜਾਂਦਾ ਬਾ ਹੁਣ ਦਿਨ ਥੋੜੇ ਆ ਗਏ ਉਹ ਗਾਣਾ ਚੱਲਦਾ ਹੁੰਦਾ ਨਾ ਇੱਕ ਰਹਿ ਗਏ ਦਿਨ ਥੋੜੇ ਹੁਣ ਇਹੀ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਚ ਕਿਹੜੇ ਖੁਲਾਸੇ ਹੋਣਗੇ ਇਹ ਤਾਂ ਜ਼ਿਕਰ ਕਰਾਂਗੇ ਅੱਜ ਪਰ ਥੋੜਾ ਜਿਹਾ ਸਾਡੇ ਸਥਾਨਕ ਭਾਈਚਾਰੇ ਦੇ ਵਿੱਚ ਕੱਲ ਤੇ ਪਰਸੋਂ ਲਗਾਤਾਰ 2 ਦਿਨ ਕਾਫੀ ਵੱਡੀਆਂ ਸਰਗਰਮੀਆਂ ਰਹੀਆਂ ਸਾਡੇ ਇੱਥੇ ਸਭ ਤੋਂ ਵੱਡੀ ਸੰਸਥਾ ਹੈ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੁਨੀਆਂ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੈ ਜਿਹੜਾ ਇੱਥੇ ਹੁੰਦਾ ਉਹਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਪੰਥਕ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ ਹੈ ਸਰਦਾਰ ਜਗਤਾਰ ਸਿੰਘ ਸੰਧੂ ਉਹਨਾਂ ਦੀ ਰਹਿਨਮਾਈ ਦੇ ਥੱਲੇ ਉਹਨਾਂ ਦੀ ਅਗਵਾਈ ਦੇ ਥੱਲੇ ਕੱਲ ਨਵੀਂ ਕਮੇਟੀ ਚੁਣੀ ਗਈ ਹੈ ਇਸ ਕਮੇਟੀ ਦੇ ਜਿਹੜੇ ਮੈਂਬਰ ਨੇ ਮੈਂ ਤੁਹਾਨੂੰ ਲਿਸਟ ਸਾਹਮਣੇ ਦਿਖਾਉਣ ਦਾ ਯਤਨ ਕਰਦਾ ਉਹਦੇ ਵਿੱਚ ਇਸ ਨਵੀਂ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਜਿਹੜੇ ਆਏ ਨੇ ਇਸ ਵੇਲੇ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਇਹਦੇ ਵਿੱਚ ਜਿਹੜੇ ਪ੍ਰਧਾਨ ਨੇ ਉਹ ਨੇ ਸਰਦਾਰ ਦਵਿੰਦਰ ਸਿੰਘ ਗਰੇਵਾਲ ਸੀਨੀਅਰ ਵਾਈਸ ਪ੍ਰੈਜੀਡੈਂਟ ਨੇ ਗੁਰਦਾਵਰ ਸਿੰਘ ਸੋਹਤਾ ਵਾਈਸ ਪ੍ਰੈਜੀਡੈਂਟ ਨੇ ਹਰਵਿੰਦਰ ਸਿੰਘ ਸੇਖੋਂ ਜਨਰਲ ਸਕੱਤਰ ਨੇ ਮਨਜੀਤ ਸਿੰਘ ਧਾਮੀ ਤੇ ਸੈਕਟਰੀ ਨੇ ਮੇਜਰ ਸਿੰਘ ਤੰਬੜ ਤੇ ਮੇਜਰ ਸਿੰਘ ਤੰਬੜ ਅਸਿਸਟੈਂਟ ਸੈਕਟਰੀ ਨੇ ਓਮਕਾਰ ਸਿੰਘ ਨਾਗਰਾ ਰਿਕਾਰਡਿੰਗ ਸੈਕਟਰੀ ਨਿਰਭੈ ਸਿੰਘ ਦੁਸਾਨ ਸਿੰਘ ਨਿਰਭੈ ਸਿੰਘ ਦੁਸਾਨ ਤੇ ਖਜਾਨਚੀ ਸਵਰਨ ਸਿੰਘ ਸਿੱਧੂ ਹੋਰ ਬੜੇ ਆ ਜਿਹੜੇ ਸਾਰੇ ਨੰਬਰਾਂ ਨੇ ਮੈਂਬਰ ਵੀ ਨੇ ਨਾਲ ਇਹਨਾਂ ਨੇ ਬਕਾਇਦਾ ਹੁਣ ਪੰਥਕ ਰਵਾਇਤਾਂ ਅਨੁਸਾਰ ਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਜਿਹੜਾ ਪ੍ਰਣ ਕੀਤਾ ਕਿ ਆਉਣ ਵਾਲੇ 2 ਵਰ੍ਹਿਆਂ ਦੇ ਵਿੱਚ ਅਸੀਂ ਕੌਮ ਨੂੰ ਇਕੱਠਾ ਕਰਨ ਦਾ ਤੇ ਗੁਰਮਤਿ ਪ੍ਰਚਾਰ ਦੀ ਗੱਲਬਾਤ ਕਰਾਂਗੇ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਵਰ੍ਹੇ ਸਾਡੇ ਤੇ ਗੁਰੂ ਨਾਨਕ ਫਰੀ ਕਿਚਨ ਹੈ

0: ਗੁਰੂ ਨਾਨਕ ਫ੍ਰੀ ਕਿਚਨ ਤਕਰੀਬਨ 20 ਵਰਿਆਂ ਤੋਂ ਵੱਧ ਹੋ ਗਏ ਨੇ ਇਹਨਾਂ ਨੂੰ ਕੰਮ ਕਰਦਿਆਂ ਨੂੰ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਜਾ ਕੇ 250 ਐਵਰੀ ਡੇ ਰੋਜ਼ਾਨਾ ਲੋੜਵੰਦਾਂ ਨੂੰ ਭੋਜਨ ਛਕਾਉਂਦੇ ਆ ਜਿਹੜੇ ਲੋੜਵੰਦ ਨੇ ਕੋਈ ਵੀ ਉੱਥੇ ਆਵੇ ਵੀਕਐਂਡ ਦੇ ਵਿੱਚ 1000 ਤੋਂ ਵੱਧ ਵਿਅਕਤੀਆਂ ਲਈ ਗਰਮ ਖਾਣਾ ਬਣਦਾ ਤੇ ਉਹਨਾਂ ਨੇ ਬੈਕ ਟੂ ਸਕੂਲ ਸਕੂਲ ਦੀਆਂ ਛੁੱਟੀਆਂ ਜਦੋਂ ਹੋ ਗਈਆਂ ਨੇ ਉੱਥੇ ਗੁਰੂ ਨਾਨਕ ਫ੍ਰੀ ਕਿਚਨ ਦੀ ਇੱਕ ਮੈਂ ਛੋਟੀ ਜਿਹੀ ਵੀਡੀਓ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗਾ ਤੇ ਕੁਝ ਤਸਵੀਰਾਂ ਵੀ ਨੇ ਨਾਲ ਉਹ ਵੀ ਦਿਖਾਵਾਂਗਾ ਤੁਹਾਨੂੰ ਕਿ ਗੁਰਦੁਆਰਾ ਗੁਰੂ ਨਾਨਕ ਜਿਹੜਾ ਸੁਖ ਸਾਗਰ ਹੈ ਗੁਰਦੁਆਰਾ ਸਾਹਿਬ ਨਿਊ ਵੈਸਟ ਦੇ ਵਿੱਚ ਉੱਥੇ ਉਹਨਾਂ ਦੀ 11ਵੀਂ ਜਿਹੜੀ ਸਾਲਾਨਾ ਜਿਹੜੀ ਸਕੂਲ ਸਪਲਾਈਜ਼ ਨੇ ਉਹਦੇ ਵਾਸਤੇ ਡਰਾਈਵ ਬੜੀ ਸਫਲ ਰਹੀ ਇਹਨਾਂ ਦੀ ਇਸ ਸੇਵਾ ਨੂੰ ਸਫਲ ਬਣਾਉਣ ਦੇ ਲਈ ਯੋਗਦਾਨ ਪਾਉਣ ਵਾਲੇ ਸਾਰੇ ਵਲੰਟੀਅਰ ਉਹਨਾਂ ਦਾ ਤਹਿ ਦਿਲੋਂ ਇਹਨਾਂ ਨੇ ਧੰਨਵਾਦ ਵੀ ਕੀਤਾ ਬੱਚੇ ਵੱਡੀ ਤੌਰ ਤੇ ਉੱਥੇ ਪਹੁੰਚੇ ਤੇ ਬੱਚਿਆਂ ਨੂੰ ਫੁੱਲ ਬੈਗ ਪੈਕ 415 ਬੈਗ ਪੈਕ ਤਿਆਰ ਕਰਕੇ ਫੁੱਲ ਸਕੂਲ ਸਪਲਾਈ ਹੈ ਜਿਹੜੀ ਉਹ ਐਫ ਆਰ ਏ ਐਫ ਸੀ ਏ ਕੁਨੈਕਟ ਵਾਲਿਆਂ ਨੂੰ ਯੂਥ ਵਰਕਰ ਰੋਹਿਣੀ ਸਰੀ ਸਕੂਲ ਦੇ ਕਮਿਊਨਿਟੀ ਦੇ ਵੱਖ ਵੱਖ ਸ਼ੈਲਟਰਾਂ ਦੇ ਵਿੱਚ ਇਹ ਜਿਹੜਾ 415 ਬੈਗ ਪੈਕ ਦਿੱਤੇ ਗਏ ਜਿਹਦੀ ਕਾਫੀ ਪ੍ਰਸੰਸਾ ਹੋ ਰਹੀ ਹੈ ਜੀ ਤੇ ਇਹਦੇ ਨਾਲ ਨਾਲ ਸਾਡੇ ਜਿਹੜੇ ਜੀ ਐਨ ਆਈ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵਾਲਿਆਂ ਵੱਲੋਂ 2 ਦਿਨਾਂ ਦਾ ਸਮਿਟ ਕਰਵਾਇਆ ਗਿਆ ਮੈਂ ਕਹਿੰਦਾ ਇੱਕ ਇਹੋ ਜਿਹਾ ਸਮਿਟ ਜਿਹਦੇ ਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਮੈਂ ਸਮਿਟ ਆਪਣੀ ਲਾਈਫ ਚ ਦੇਖਿਆ ਦੁਨੀਆਂ ਭਰ ਦੇ ਵਿਦਵਾਨ 2 ਦਿਨ ਲਗਾਤਾਰ ਪਰ ਉਹਦੇ ਵਿੱਚ ਜਿੰਨੀਆਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਵਲੰਟੀਅਰ ਕੰਮ ਕਰਨ ਵਾਲੀਆਂ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਲੈ ਕੇ ਜੀ ਐਨ ਐਫ ਕੇ ਤੇ ਉਹਦੇ ਨਾਲ ਖਾਲਸਾ ਸਕੂਲ ਤੇ ਜਿਹੜਾ ਹੋਰ ਜਿਹੜੀਆਂ ਸੰਸਥਾਵਾਂ ਦੁਨੀਆਂ ਭਰ ਦੀਆਂ ਨੇ ਯੂਨਾਈਟਿਡ ਸਿੱਖ ਨੇਸ਼ਨ ਤੇ ਉਹਦੇ ਸਿੱਖ ਕੋਲੀਜ਼ਨ ਵਾਲੇ ਸਾਰੇ ਹੀ ਵਿਅਕਤੀ ਉੱਥੇ ਬੁਲਾ ਕੇ ਦੱਸਿਆ ਕਿ ਕਿੰਨਾ ਕੰਮ ਇਹ ਲੋਕ ਕਰ ਰਹੇ ਨੇ ਇਹਦੇ ਕਰਕੇ ਡਾਕਟਰ ਗਿਆਨ ਸਿੰਘ ਸੰਧੂ ਉਹਨਾਂ ਦੀ ਬੜੀ ਪ੍ਰਸੰਸਾ ਹੋ ਰਹੀ ਹੈ ਬੜਾ ਜ਼ਿਕਰ ਹੋ ਰਿਹਾ ਆ ਜਾਓ ਥੋੜਾ ਜਿਹਾ ਪੰਜਾਬ ਚ ਚੱਲੀਏ ਥੋੜਾ ਜਿਹਾ ਪਹਿਲਾਂ ਸਿੱਧੇ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਉੱਤੇ ਸੀਬੀਆਈ ਕਹਿੰਦੇ ਜਾਂਚ ਕਰੇਗੀ ਕਿਹੜਾ ਕੇਸ ਹੈ ਥੋੜਾ ਜਿਹਾ ਤਾਂ ਜ਼ਿਕਰ ਕਰਿਓ ਪਹਿਲਾਂ
1: ਕੇਸ ਜਿਵੇਂ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਜਿਹੜਾ ਮਾਮਲਾ ਹੈ ਇਹ ਮਾਮਲਾ ਆਪਾਂ ਕਈ ਵਾਰ ਪਹਿਲਾਂ ਵੀ ਵਿਚਾਰ ਚੁੱਕੇ ਹਾਂ ਔਰ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਦੇ ਓਐਸਡੀ ਨੇ ਮਿਸਟਰ ਘੁੰਮਣ ਉਹਨਾਂ ਨੂੰ ਲੈ ਕੇ ਤੇ ਜਿਹੜੀ ਜਾਂਚ ਕਰਨ ਬਾਰੇ ਈਡੀ ਨੇ ਪਹੁੰਚ ਕੀਤੀ ਸੀ ਅਦਾਲਤ ਤੱਕ ਕਿ ਜੀ ਅਸੀਂ ਵਾਰ ਵਾਰ ਚਿੱਠੀਆਂ ਲਿਖ ਰਹੇ ਹਾਂ ਲੇਕਿਨ ਪੰਜਾਬ ਸਰਕਾਰ ਗੌਲਦੀ ਨਹੀਂ ਪਈ ਤੋ ਅੱਜ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਹੁਕਮ ਜਾਰੀ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਇਹਦੇ ਵਿੱਚ ਮਾਮਲਾ ਇੱਕ ਨਹੀਂ ਮਾਮਲੇ ਕਈ ਨੇ ਪਰ ਹੈ ਸਾਰੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਆ ਜਿਹਦੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਗਮਾਂਡਾ ਦੇ ਵਿੱਚ ਜੋ ਛਾਪੇਮਾਰੀ ਹੋਈ ਹੈ ਜਿਹਦੇ ਵਿੱਚ ਕਈ ਕੰਪਨੀਆਂ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਜਿਹਦੇ ਵਿੱਚ ਵੱਖ ਵੱਖ ਅਧਿਕਾਰੀ ਤੇ ਵੱਖ ਵੱਖ ਜਿਹੜੀਆਂ ਕੰਪਨੀਆਂ ਨੇ ਰੀਅਲ ਸਟੇਟ ਉਹਨਾਂ ਦੇ ਮਾਲਕਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਇਹ ਉਹਦੇ ਨਾਲ ਹੀ ਸੰਬੰਧਿਤ ਆ ਔਰ ਕੱਲਾ ਇਹੀ ਨਹੀਂ ਇਹਦੇ ਵਿੱਚ ਬਦਲੀਆਂ ਦੇ ਮਾਮਲੇ ਤੇ ਹੋਰ ਕਈ ਮਾਮਲੇ ਵੀ ਸ਼ਾਮਲ ਹੈਗੇ ਆ ਔਰ ਈਡੀ ਨੇ ਪਿਛਲੇ ਦਿਨੀ ਪਹੁੰਚ ਕੀਤੀ ਸੀ ਹਾਈ ਕੋਰਟ ਦੇ ਵਿੱਚ ਔਰ ਈਡੀ ਨੇ ਇਸ ਤੋਂ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਅਸੀਂ ਇੱਕ ਚਿੱਠੀ ਲਿਖੀ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੰਜਾਬ ਦੇ ਪੁਲਿਸ ਮੁਖੀ ਨੂੰ ਕਿ ਤੁਸੀਂ ਇਸ ਮਾਮਲੇ 'ਚ ਪਰਚਾ ਦਰਜ ਕਰੋ ਲੇਕਿਨ ਪੰਜਾਬ ਪੁਲਿਸ ਨੇ ਇਹਦੇ ਤੇ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਤੋ ਜਦੋਂ ਈਡੀ ਨੇ ਇੱਕ ਵਾਰ ਫਿਰ ਇਹ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਤਾਂ ਹਾਈ ਕੋਰਟ ਨੇ ਅੱਜ ਹੁਕਮ ਜਾਰੀ ਕੀਤੇ ਕਿ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਅਤੇ ਬਾਕੀ ਜਿਹੜੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਇਹ ਸੀਬੀਆਈ ਜਾਂਚ ਕਰੇਗੀ ਔਰ ਇਹਦੇ ਵਿੱਚ ਇਹ ਵੀ ਹੈ ਕਿ ਇਹਦੇ ਵਿੱਚ ਸਰਕਾਰੀ ਪੈਸੇ ਦੀ ਦੁਰਵਰਤੋਂ ਤੇ ਪ੍ਰਭਾਵ ਦਾ ਇੱਕ ਵਿਸ਼ੇਸ਼ ਅੱਜ ਇਹਦੇ ਵਿੱਚ ਇੱਕ ਸ਼ਬਦ ਜਿਹੜਾ ਵਰਤਿਆ ਗਿਆ ਹੈ ਔਰ ਕਿਹਾ ਗਿਆ ਕਿ ਟਰਾਂਸਫਰਾਂ ਤੇ ਪੋਸਟਿੰਗਾਂ ਜਿਹੜੀਆਂ ਹੋਈਆਂ ਹੈ ਉਹਦੇ ਵਿੱਚ ਲੈਣ ਦੇਣ ਦਾ ਮਾਮਲਾ ਵੀ ਹੈ ਫਿਰ ਟੈਂਡਰਾਂ ਦੇ ਘੁਟਾਲੇ ਵੀ ਇਹਦੇ ਸ਼ਾਮਲ ਹੈਗੇ ਨੇ ਔਰ ਇਹਦੇ ਵਿੱਚ ਜਿਹੜੀ ਗਮਾਡਾ ਦੀ ਰੀਅਲ ਸਟੇਟ ਦਾ ਮੁੱਦਾ ਆ ਬਹੁਤ ਵੱਡਾ ਆ ਪਿਛਲੇ ਦਿਨ ਤੱਕ ਇਹ ਵੀ ਕਿਹਾ ਗਿਆ ਸੀ ਜਦੋਂ ਈਡੀ ਨੇ ਛਾਪੇਮਾਰੀ ਕੀਤੀ ਸੀ ਗਮਾਡਾ ਦੀ ਤੋ ਇਹ ਦਾਅਵਾ ਕੀਤਾ ਗਿਆ ਸੀ ਕਿ 10,000 ਕਰੋੜ ਰੁਪਏ ਦਾ ਘੱਟੋ ਘੱਟ ਮਾਮਲਾ ਬਣਦਾ ਆ ਔਰ ਵੱਖ ਵੱਖ ਆਵਾਜ਼ਾਂ ਉੱਠ ਰਹੀਆਂ ਨੇ

0: ਬੇਸ਼ੱਕ ਈਡੀ ਹੁਣ ਜਿਹੜੀ ਇਹ ਮਾਮਲਾ ਸੀਬੀਆਈ ਨੂੰ ਦੇ ਰਹੀ ਹੈ, ਹਾਈਕੋਰਟ ਨੇ ਦਿੱਤਾ ਆ, ਲੇਕਿਨ ਇਹਦੇ ਵਿਚ ਇਕ ਗੱਲ ਜ਼ਰੂਰ ਆ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਇਹਦੇ ਖਿਲਾਫ਼ ਸੁਪਰੀਮ ਕੋਰਟ ਚ ਜਾਵਾਂਗੇ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਆ, ਪਰ ਮੈਨੂੰ ਲੱਗਦਾ ਵੀ ਸੁਪਰੀਮ ਕੋਰਟ ਤੋਂ ਕੋਈ ਰਾਹਤ ਮਿਲਣੀ ਨਹੀਂ। ਉਹਦੀ ਵਜ੍ਹਾ ਇਹ ਆ ਕਿ ਜਦੋਂ ਹਾਈਕੋਰਟ ਦੇ ਵਿਚੋਂ ਕੋਈ ਇਸ ਤਰ੍ਹਾਂ ਦੇ ਮਾਮਲੇ, ਖਾਸ ਕਰਕੇ ਭ੍ਰਿਸ਼ਟਾਚਾਰ ਦੇ ਮਾਮਲੇ ਜਦੋਂ ਉਭਰਦੇ ਨੇ, ਉਸ ਤੋਂ ਬਾਅਦ ਜਿੰਨੇ ਵੀ ਕੇਸ ਅੱਜ ਤੱਕ ਹਾਈਕੋਰਟ ਦੇ ਵਿਚ ਸੁਪਰੀਮ ਕੋਰਟ ਦੇ ਵਿਚ ਗਏ ਨੇ, ਉਥੇ ਬਾਹਲੀ ਕੋਈ ਗੱਲ ਬਣੀ ਨੀ ਜਾ ਕੇ। ਤੋ ਇਹ ਅਸਲ ਵਿਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਜਿਹੜੇ ਆ 2 ਮਹੀਨੇ ਆ ਇਹ ਕੱਢਣਾ ਚਾਹੁੰਦੀ ਹੈ, ਲੇਕਿਨ 2 ਮਹੀਨੇ ਤੋਂ ਬਾਅਦ ਤੁਹਾਨੂੰ ਪਤਾ ਕਿ ਪੰਜਾਬ ਦੇ ਵਿਚ ਹੋ ਸਕਦਾ ਕਿ ਚੋਣਾਂ ਦਾ ਐਲਾਨ ਹੋ ਜਾਵੇ। ਲੇਕਿਨ ਜਿਹੜੇ ਹਾਈਕੋਰਟ ਦੇ ਹੁਕਮ ਨੇ ਇਹਦੇ ਵਿਚ ਵੀ ਇਹ ਗੱਲ ਕਹੀ ਗਈ ਹੈ ਕਿ 2 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਕਰਕੇ ਤੇ ਇਹਦੀ ਰਿਪੋਰਟ ਜਿਹੜੀ ਹੈ ਉਹ ਸੌਂਪੀ ਜਾਵੇ, ਔਰ ਇਹਦੇ ਵਿਚ ਬਕਾਇਦਾ ਤੌਰ ਤੇ ਸੀਬੀਆਈ ਨੂੰ ਕੇਸ ਦਰਜ ਕਰਨਾ ਪਏਗਾ। ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ ਸੀਬੀਆਈ। ਤੋ ਇਹ ਮਾਮਲਾ ਹਾਲਾਂਕਿ ਪੰਜਾਬ ਸਰਕਾਰ ਲਈ ਹੈ ਤਾਂ ਇਸ ਵੇਲੇ ਬਹੁਤ ਮੁਸ਼ਕਲ, ਯਾਨੀ ਕਿ ਸੰਕਟ ਚ ਖੜਾ ਕਰਨ ਵਾਲਾ ਆ, ਲੇਕਿਨ ਜਿਹੜੇ 2 ਮਹੀਨੇ ਦਿੱਤੇ ਨੇ ਈਡੀ ਸੀਬੀਆਈ ਹਾਈਕੋਰਟ ਨੇ ਸੀਬੀਆਈ ਨੂੰ, ਉਹ ਜਿਹੜੇ 2 ਮਹੀਨੇ ਨੇ ਉਸ 2 ਮਹੀਨੇ ਤੋਂ ਬਾਅਦ ਤਾਂ ਪੰਜਾਬ ਦੇ ਵਿਚ ਮੈਨੂੰ ਲੱਗਦਾ ਕਿ ਇਲੈਕਸ਼ਨ ਸ਼ੁਰੂ ਹੋ ਜਾਣਾ। ਪਰ ਮੈਨੂੰ ਇਹ ਵੀ ਖਦਸ਼ਾ ਹੈ ਇਸ ਗੱਲ ਦਾ ਕਿ ਸਾਨੂੰ ਇੱਕ ਛੱਤੀਸਗੜ੍ਹ ਦਾ ਮਾਮਲਾ ਯਾਦ ਆਉਂਦਾ ਜਿਹੜਾ ਮੁੱਖ ਮੰਤਰੀ ਦੇ ਖਿਲਾਫ਼ ਸੀ, ਸੁਰੇਨ ਦੇ ਖਿਲਾਫ਼। ਉੱਥੇ ਵੀ ਪਹਿਲਾਂ ਸੀਬੀਆਈ ਦੀ ਜਾਂਚ ਚੱਲ ਰਹੀ ਸੀ, ਲੇਕਿਨ ਐਨ ਚੋਣਾਂ ਦੇ ਮੌਕੇ ਤੇ ਆ ਕੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤੋ ਹੋ ਸਕਦਾ ਹੈ ਕਿ ਡਿਊਰਿੰਗ ਇਲੈਕਸ਼ਨ ਇਹ ਕਾਰਵਾਈ ਸੀਬੀਆਈ ਦੀ ਜਾ ਕੇ ਆਪਣਾ ਰੰਗ ਦਿਖਾਵੇ, ਔਰ ਉਦੋਂ ਜੇਕਰ ਕਿਸੇ ਦੀ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਸੱਟ ਪਹੁੰਚੇਗੀ। ਤੋ ਥੋੜਾ ਜਿਹਾ ਸਾਨੂੰ ਉਡੀਕਣਾ ਪੈਣਾ, ਮਾਮਲਾ ਕਾਫ਼ੀ ਗੰਭੀਰ ਆ, ਵੱਡਾ ਮਾਮਲਾ ਆ, ਔਰ ਘੁਟਾਲੇ ਜਿਹੜੇ ਹੋਏ ਨੇ ਉਹ ਵੱਡੇ ਕਹਿ ਗਏ ਨੇ। ਇਹ ਜਿਹੜਾ 10,000 ਕਰੋੜ ਰੁਪਏ ਦਾ ਮਾਮਲਾ ਜਿਹੜਾ ਸਿੱਧਾ ਜਾ ਕੇ ਗਵਰਨਰ ਨਾਲ ਜੁੜਿਆ ਗਿਆ, ਉਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਜਿਹੜੀਆਂ ਹੋਈਆਂ ਜਾਂ ਜਿਹੜੀਆਂ ਬਦਲੀਆਂ ਹੋਈਆਂ, ਇਹਦੇ ਵਿਚ ਘੁਟਾਲਾ ਇੱਕ ਨਾਲ ਜਿਹੜਾ ਹੈਗਾ ਇਹ ਰਾਜਵੀਰ ਘੁੰਮਣ ਨਾਲ ਜੁੜਦਾ ਆ। ਤੋ ਇਹ ਥੋੜਾ ਜਿਹਾ ਹਲੇ ਸਾਨੂੰ ਵੇਟ ਕਰਨੀ ਪੈਗੀ ਅਗਲੇ ਦਿਨਾਂ ਚ ਇਹਦਾ ਕੀ ਹੁੰਦਾ ਆ। ਉਨੀ ਦੇਰ ਤੱਕ ਅਸੀਂ ਦੇਖਦੇ ਆ ਸੀਬੀਆਈ ਕਦੋਂ ਜਾਂਚ ਸ਼ੁਰੂ ਕਰਦੀ ਹੈ, ਜਿਵੇਂ ਸੀਬੀਆਈ ਜਾਂਚ ਕਰੇਗੀ ਸ਼ੁਰੂ ਉਸ ਤੋਂ ਬਾਅਦ ਫਿਰ ਅਸੀਂ ਆਵਾਂਗੇ ਜੀ।
1: ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਮਨਦੀਪ ਸਿੰਘ ਜੀ, ਪੰਜਾਬ ਦੇ ਲੋਕਾਂ ਨੇ 92 ML ਪੰਜਾਬ ਤੋਂ ਚੁਣੇ ਨੇ, ਪੰਜਾਬ ਦੇ ਲੋਕਾਂ ਨੇ ਚੁਣੇ ਆ। ਜੇ ਪੰਜਾਬ ਦੇ ਲੋਕਾਂ ਨੇ 92 MLA ਚੁਣੇ ਨੇ, ਫੈਸਲਾ 92 ਲੈਣਗੇ ਜਾਂ ਦਿੱਲੀਓ ਹਾਰੀ ਹੋਈ ਟੀਮ ਜਿਹੜੀ ਉਥੋਂ ਆਈ ਹੈ ਜਿਹੜੀ ਪੂਰੇ ਪੰਜਾਬ ਤੇ ਕਬਜ਼ਾ ਕਰਕੇ ਬੈਠੀ ਹੈ ਹਰੇਕ ਡਿਪਾਰਟਮੈਂਟ ਦੇ ਵਿਚ, ਸੈਕਟਰੀਏਟ ਦੇ ਵਿਚ, ਆ ਜਿਹੜੀ ਬੀਬੀ ਰਾਜਸਥਾਨੋਂ ਆਈ ਹੈ, ਇਹਦੀ ਕੀ ਦੇਣ ਕੀ ਹੈ ਪੰਜਾਬ ਨੂੰ? ਪੰਜਾਬੀ ਦਾ ਇੱਕ ਸ਼ਬਦ ਨਹੀਂ ਆਉਂਦਾ। ਕਿਸੇ ਵੀ ਦਿੱਲੀਓ ਆਏ ਬੰਦੇ ਨਾਲ ਪੰਜਾਬੀ ਨਹੀਂ ਬੋਲਣੀ ਆਉਂਦੀ, ਪਰ ਉਹ ਪੰਜਾਬ ਤੇ ਕਬਜ਼ਾ ਕਰਕੇ ਬੈਠੇ ਆ। ਇਹ ਪੰਜਾਬ ਦੇ MLA ਇੰਨੀ ਕੁ ਜ਼ਮੀਰ ਮਰ ਚੁੱਕੀ ਹੈ ਕਿ ਭਾਈ ਲੋਕਾਂ ਨੇ ਸਾਨੂੰ ਬਣਾਇਆ, ਸਾਨੂੰ ਚੁਣਿਆ। ਮੈਂ
0: ਇਸ ਮਾਮਲੇ ਚ ਇੱਕ ਤਾਜ਼ਾ ਅਪਡੇਟ ਆਈ ਹੈ ਜਿਹੜੀ ਤੁਸੀਂ ਰਾਜਸਥਾਨ ਦੀ ਗੱਲ ਕਰਦੇ ਹੈ
1: ਜੀ,
0: ਸੁਖਪਾਲ ਸਿੰਘ ਖਹਿਰਾ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਦੇ ਖਿਲਾਫ਼, ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਪੰਜਾਬ ਪੁਲਿਸ
1: ਵੱਲੋਂ। ਕਰਨਗੇ ਪੁਲਿਸ ਉਹਨਾਂ ਦੀ,
0: ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਮੈਂ ਅੱਜ ਸੁਣ ਰਿਹਾ ਸੀ ਪੰਨੂ ਸਾਹਿਬ ਨੂੰ, ਹਰਪਾਲ ਸਿੰਘ ਪੰਨੂ ਨੂੰ
1: ਜੀ,
0: ਉਹ ਮਰਿਆਦਾ ਸਿਖਾ ਰਹੇ ਸੀ। ਉਹ ਕਹਿੰਦੇ ਆ ਜੀ ਵੀ ਮੈਂ ਵੀ ਬੋਲੂਗਾ ਤਾਂ ਮੈਨੂੰ ਸ਼ਬਦਾਂ ਦੀ ਮਰਿਆਦਾ ਰੱਖਣੀ ਪੈਣੀ ਹੈ। ਠੀਕ ਹੈ, ਸ਼ਬਦਾਂ ਦੀ ਮਰਿਆਦਾ ਰੱਖਣ, ਲੇਕਿਨ ਸਵਾਲ ਇਹ ਆ ਵੀ ਲਗਾਤਾਰ ਜਿਹੜੇ ਸਵਾਲ ਉੱਠ ਰਹੇ ਨੇ ਉਹਨਾਂ ਦਾ ਜਵਾਬ ਦੇਣਾ ਵੀ ਬਣਦਾ ਆ। ਲੇਕਿਨ ਸੁਖਪਾਲ ਸਿੰਘ ਖਹਿਰਾ ਲਈ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਨੇ ਜਿੰਨੀਆਂ ਟਿੱਪਣੀਆਂ ਕੀਤੀਆਂ ਨੇ ਜਾਂ ਵੀਡੀਓ ਜਾਰੀ ਕੀਤੇ ਨੇ, ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ
1: ਜੀ।
0: ਔਰ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਦੇਖੋ ਆ ਕੇ ਅੱਗੇ ਕਿ ਚੋਣਾਂ ਤੋਂ ਪਹਿਲਾਂ ਫਿਰ ਦੁਬਾਰਾ ਗ੍ਰਿਫ਼ਤਾਰੀ ਹੁੰਦੀ ਹੈ, ਦੁਬਾਰਾ ਥਾਣੇ ਜਾਣਾ ਪੈਂਦਾ ਆ, ਜਾਂ ਫਿਰ ਹਾਲੇ ਜਾ ਕੇ ਜਾਂਚ ਕਰਦੇ ਰਹਿਣਗੇ ਚੁੱਪ ਕਰਾਉਣ ਲਈ, ਇਹ ਦੇਖਣ ਵਾਲੀ ਗੱਲ ਬਾਕੀ ਹੈ।
1: ਕਿ ਬੀਬੀ ਦੀ ਸ਼ਬਦਾਵਲੀ ਮਿੱਠ ਬੋਲਣੀ ਸੀ, ਉੱਥੇ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਨਾ, ਸ਼ਬਦਾਂ ਦੀ ਮਰਿਆਦਾ ਰੱਖਣੀ ਹੈ। ਉਹ ਕਿਹੜਾ ਫੁੱਲ ਕੇਰਦੀ ਸੀ, ਉਹਦੇ ਕੋਲ ਉਹਦਾ ਕੀ ਹੈ, ਕੁਛ ਵੀ ਨਹੀਂ। ਉਹ ਜਾ ਕੇ ਇੱਕ MLA ਨੂੰ ਏਡੀ ਭੱਦੀ ਲੈਂਗੁਏਜ ਬੋਲ ਰਹੀ ਹੈ, ਕੇਸ ਤਾਂ ਉੱਥੇ ਦਰਜ ਹੋਣਾ ਚਾਹੀਦਾ ਸੀ ਬੀਬੀ ਤੇ। ਬੀਬੀ ਨੂੰ ਕਹਿੰਦੇ ਕੋਠੀ ਖਾਲੀ ਕਰਵਾ ਕੇ, ਕੋਠੀ ਕਿਸ ਪੁਆਇੰਟ ਆਫ ਵਿਊ ਨਾਲ ਕੋਠੀਆਂ ਬਣੀਆਂ ਹੋਈਆਂ ਨੇ ਮਨਿਸਟਰਾਂ ਲਈ, MLA ਲਈ, ਨਾ ਕਿ ਤੁਹਾਡੇ ਲਈ ਜਿਹੜੇ ਤੁਸੀਂ ਆ ਕੇ ਰਾਜ ਚਲਾ ਰਹੇ ਹੋ ਉੱਥੇ ਪੰਜਾਬ ਦੇ ਵਿੱਚ। ਖੈਰ ਇਹ

0: ਮਾਲਕ ਜਾਣ ਦਿੱਲੀ ਵਾਲੇ ਜਾਂ ਫਿਰ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਪਤਾ ਕੀ ਹੋ ਰਿਹਾ। ਅੱਗੇ ਆ ਜਾਓ ਥੋੜਾ ਜਿਹਾ। ਚੋਣ ਕਮਿਸ਼ਨਰ ਆ ਹੁਣ ਕਹਿੰਦੇ ਪੱਤਰਕਾਰਾਂ ਦੀ ਜੰਤਰ ਮੰਤਰ ਤੇ ਫੇਰ ਕੁਟਾਈ ਹੋਈ ਹੈ, ਕੁੱਟੇ ਗਏ ਨੇ ਫੇਰ ਪੁਲਿਸ ਵਾਲੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਮੁੱਖ ਚੋਣ ਕਮਿਸ਼ਨਰ ਨੂੰ ਉਤਾਰਿਆ ਨਾ, ਉਹ ਪਿਛਲੇ ਹਫਤੇ ਆਪਾਂ ਗੱਲ ਕਰਕੇ ਹਟਿਆ ਨਾ ਕਿ ਉਹ ਜਿਹੜੇ ਐਸ ਆਈ ਆਰ ਰਾਹੀਂ ਕੱਟੀਆਂ ਵੋਟਾਂ ਸੀ ਉਹ ਸ਼ਾਇਦ ਵਾਪਸ ਆਉਣਗੀਆਂ, ਤੇ ਆ ਹੁਣ ਸੁਪਰੀਮ ਕੋਰਟ ਦੇ ਜੱਜ ਜਿਹੜੇ ਮੈਂ ਕਿਹਾ ਇੰਗਲੈਂਡ ਬੈਡਮਿੰਟਨ ਖੇਡਣ ਗਿਆ ਸੀ, ਖਰੇ ਕੀ ਖੇਡਣ ਗਿਆ ਸੀ, ਉਹਨਾਂ ਨੇ ਕਹਿੰਦੇ ਫੈਸਲਾ ਹੀ ਹਵਾਲਾ ਸੁਣਾ ਤਾ। ਕੀ ਫੈਸਲਾ ਸੁਣਾਇਆ?
1: ਪੰਜਾਬ ਤੋਂ ਸ਼ੁਰੂ ਕਰ ਲੈਂਦੇ ਆ,
0: ਕਰ ਲੋ।
1: ਇੱਕ ਪਾਸੇ ਪੂਰਾ ਦੇਸ਼ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਲੜ ਰਿਹਾ ਹੈ, ਪੂਰਾ ਦੇਸ਼ ਸੜਕਾਂ ਤੇ। ਕੋਈ ਵੀ ਇਸ ਵੇਲੇ ਸੂਬਾ ਐਸਾ ਨਹੀਂ ਹੈ ਜਿੱਥੇ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ਼ ਲੋਕ ਸੜਕਾਂ ਤੇ ਨਹੀਂ ਹੈਗੇ, ਖਾਸ ਕਰਕੇ ਨੌਜਵਾਨ। ਔਰ ਇਹਦੇ ਵਿਚ ਤੁਹਾਨੂੰ ਸੁਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਿਹੜੇ ਬਹੁਤ ਵੱਡੇ ਵਕੀਲ ਨੇ ਕਪਿਲ ਸਿੱਬਲ ਵਰਗੇ ਬੰਦੇ ਜਾਂ ਭੂਸ਼ਣ ਵਰਗੇ ਬੰਦੇ, ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ, ਉਹਨਾਂ ਨੂੰ ਵੀ ਨਹੀਂ ਛੱਡਿਆ ਪੁਲਿਸ ਨੇ। ਔਰ ਪੰਜਾਬ ਤੁਸੀਂ ਦੇਖੋ, ਪੰਜਾਬ ਦੇ ਵਿਚ ਆ ਤਾਜ਼ਾ ਇੱਕ ਬਿਆਨ ਆਇਆ, ਹੁਣੇ ਹੁਣੇ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਹੋਣਾ ਦਾ, ਕਿ ਜਿਹੜੀ ਪੰਜਾਬ ਦੇ ਵਿਚ ਐਸ ਆਈ ਆਰ ਹੋਈ ਹੈ ਉਹ ਬਿਲਕੁਲ ਠੀਕ ਹੋਈ ਹੈ ਔਰ ਅਕਾਲੀ ਦਲ ਸੰਤੁਸ਼ਟ ਆ। ਵੇਖ ਲਓ ਤੁਸੀਂ ਅਕਾਲੀ ਦਲ ਕਿੱਥੇ ਖੜਾ ਆ। ਪੂਰਾ ਦੇਸ਼, ਅਸੀਂ ਰੋਜ਼ ਗਾਲਾਂ ਕੱਢਦੇ ਆ ਦੇਸ਼ ਦੇ ਇੱਕ ਭਾਈਚਾਰੇ ਨੂੰ ਕਿ ਇਹ ਜੀ ਸਾਡਾ ਜਿਹੜਾ ਘੱਟ ਗਿਣਤੀਆਂ ਦਾ ਵਿਰੋਧੀ ਹੈ, ਇਸ ਵੇਲੇ ਉਹੀ ਲੋਕ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ਼ ਲੜ ਰਹੇ ਆ ਤੇ ਸਾਡੇ ਬੰਦੇ ਇਲੈਕਸ਼ਨ ਕਮਿਸ਼ਨਰ ਨੂੰ ਬਚਾਉਣ ਚ ਲੱਗੇ ਹੋਏ ਆ।
0: ਇੱਕ ਇੱਥੇ ਰੁਕਦੇ ਆ, ਅਕਾਲੀ ਦਲ ਸੰਤੁਸ਼ਟ ਹੈ ਜਾਂ ਬਾਦਲ ਦਲ ਸੰਤੁਸ਼ਟ ਹੈ? ਅਕਾਲੀ ਦਲ 6 ਨੇ ਇਸ ਵੇਲੇ ਉੱਥੇ, ਅਕਾਲੀ ਦਲ 6 ਨੇ। ਅਕਾਲੀ ਦਲ ਯੂਨਾਈਟਡ ਹੈ, ਅਕਾਲੀ ਦਲ 1920 ਹੈ, ਅਕਾਲੀ ਦਲ ਆ ਜਿਹੜਾ ਨਵਾਂ ਪੁਨਰ ਸੁਰਜੀਤ ਹੈ, ਅਕਾਲੀ ਦਲ ਆ ਵਾਰਸ ਪੰਜਾਬ ਦੇ ਹੈ। ਬਾਦਲ ਦਲ ਦੀ ਗੱਲ ਕਰਦੇ ਹੋ ਜਾਂ ਸਾਰੇ ਅਕਾਲੀ ਦਲਾਂ ਦੀ ਗੱਲ ਕਰਦੇ ਆ?
1: ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਕਿਉਂਕਿ ਭਾਰਤੀ ਚੋਣ ਇਲੈਕਸ਼ਨ ਜਿਹੜਾ ਭਾਰਤੀ ਚੋਣ ਕਮਿਸ਼ਨ ਆ ਉਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਤਗੜੀ ਚੋਣ ਨਿਸ਼ਾਨ ਹੈ ਮੇਨ ਸਟ੍ਰੀਮ ਦਾ, ਉਹ ਸੁਖਬੀਰ ਸਿੰਘ ਬਾਦਲ ਕੋਲ ਹੀ ਹਾਲ ਤੱਕ ਹੈਗਾ।
0: ਠੀਕ, ਕਲੀਅਰ ਹੋ ਗਿਆ।
1: ਤੋਂ ਉਦੋਂ ਸਾਡੀ ਮੁਰਾਦ ਸੁਖਬੀਰ ਸਿੰਘ ਬਾਦਲ ਤੋਂ ਹੁੰਦੀ ਹੈ, ਪਰ ਤੁਹਾਡੀ ਗੱਲ ਠੀਕ ਆ। ਸੁਖਬੀਰ ਸਿੰਘ ਬਾਦਲ ਦਾ ਮੈਂ ਨਾਂ ਵੀ ਲਿਆ ਸੀ, ਵੈਸੇ ਤੁਸੀਂ ਭੁੱਲ ਗਏ ਹੋ। ਸੁਖਬੀਰ ਸਿੰਘ ਬਾਦਲ ਹੋਣਾ ਨੇ ਸੰਤੁਸ਼ਟੀ ਪ੍ਰਗਟਾਈ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੰਤੁਸ਼ਟੀ ਪ੍ਰਗਟਾਈ ਹੈ ਕਿ ਪੰਜਾਬ ਦੇ ਵਿਚ ਜਿਹੜੀ ਐਸ ਆਈ ਆਰ ਹੋਈ ਹੈ ਉਹ ਬਿਲਕੁਲ ਠੀਕ ਹੋਈ ਹੈ। ਹੁਣ ਕਿਉਂ ਠੀਕ ਹੋਈ ਹੈ? ਠੀਕ ਇਸ ਕਰਕੇ ਹੋਈ ਹੈ ਵੀ ਜਿਹੜੇ 25-30 ਲੱਖ ਵੋਟ ਕੱਟੇ ਗਏ ਨੇ ਪੰਜਾਬ ਦੇ ਅੰਦਰ, ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜਾ, ਵੈਸੇ ਆਪਾਂ ਇਹ ਕਹਿ ਨਹੀਂ ਸਕਦੇ ਟੈਕਨੀਕਲੀ, ਪਰ ਕਿਉਂਕਿ ਹੁਣ ਪੂਰਾ ਦੇਸ਼ ਕਹਿੰਦਾ ਆ ਕਿ ਇਲੈਕਸ਼ਨ ਕਮਿਸ਼ਨਰ ਨੂੰ ਭਾਰਤੀ ਜਨਤਾ ਪਾਰਟੀ ਚਲਾ ਰਿਹਾ ਆ, ਤੋ ਜਿੱਥੇ ਜਿੱਥੇ ਇਲੈਕਸ਼ਨ ਕਮਿਸ਼ਨਰ ਨੇ, ਇਹ ਬਕਾਇਦਾ ਇਲੈਕਸ਼ਨ ਕਮਿਸ਼ਨਰ ਮੈਂ ਕਹਿ ਰਿਹਾ, ਇਲੈਕਸ਼ਨ ਕਮਿਸ਼ਨ ਨਹੀਂ ਕਹਿ ਰਿਹਾ, ਕਿਉਂ ਕਹਿ ਰਿਹਾ ਇਹ ਵੀ ਅੱਗੇ ਜਾ ਕੇ ਦੱਸੂਗਾ ਮੈਂ। ਜਿੱਥੇ ਜਿੱਥੇ ਇਲੈਕਸ਼ਨ ਕਮਿਸ਼ਨਰ ਨੇ ਐਸ ਆਈ ਆਰ ਕਰਵਾਈ ਹੈ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋਇਆ, ਤੇ ਪੰਜਾਬ ਦੇ ਵਿਚ ਜੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੁੰਦਾ ਸਿੱਧਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਤਾਂ ਪਹਿਲਾਂ ਗੱਠਜੋੜ ਕਰਕੇ ਚੋਣਾਂ ਲੜਨੀਆਂ ਨੇ ਜਾਂ ਫਿਰ ਬਾਅਦ ਵਿਚ ਜੇ ਕਿਤੇ ਸੀਟਾਂ ਆ ਜਾਂਦੀਆਂ ਦੋਨਾਂ ਨੂੰ ਤਾਂ ਬਾਅਦ ਚ ਇਕੱਠੇ ਹੋਣਗੇ। ਤੋ ਜਿਹੜੀ ਇਸ ਵੇਲੇ ਮੁੱਖ ਰੂਪ ਚ ਜਿਹੜੀ ਕੋਸ਼ਿਸ਼ ਆ ਭਾਰਤੀ ਜਨਤਾ ਪਾਰਟੀ ਦੀ, ਕੋਸ਼ਿਸ਼ ਇਹ ਆ ਕਿ ਪੰਜਾਬ ਦੇ ਅੰਦਰ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹਦਾ ਕਿਸੇ ਵੀ ਤਰ੍ਹਾਂ ਨਾਲ ਫਾਇਦਾ ਲਿਆ ਜਾ ਸਕੇ। ਔਰ ਇਹਦੇ ਵਿਚ ਹੁਣ ਅੱਗੇ ਆ ਕੇ ਆਪਾਂ ਦੇਸ਼ ਦੀ ਗੱਲ ਕਰਦੇ ਹਾਂ, ਦੇਸ਼ ਦੀ ਗੱਲ ਇਸ ਕਰਕੇ ਕਰਦੇ ਹਾਂ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਵੀ ਸੀ, ਐਸ ਆਈ ਆਰ ਦਾ ਮਾਮਲਾ, ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕਿਸੇ ਵੀ ਅਖਬਾਰ ਦੀ ਖ਼ਬਰ ਨੂੰ ਆਧਾਰ ਬਣਾ ਕੇ ਕਾਰਵਾਈ ਨਹੀਂ ਕਰ ਸਕਦੇ। ਯਾਨੀ ਕਿ ਸੁਪਰੀਮ ਕੋਰਟ ਨੇ ਮੁਅੱਤਲ ਕਰਨ ਤੋਂ ਬਿਲਕੁਲ ਇਨਕਾਰ ਕਰਤਾ ਗਿਆਨੇਸ਼ ਕੁਮਾਰ ਨੂੰ, ਜਿਹੜੇ ਕਿ ਮੁੱਖ ਚੋਣ ਕਮਿਸ਼ਨਰ ਨੇ। ਹੁਣ ਇੱਥੇ ਆ ਕੇ ਗੱਲ ਇਹ ਕਹੀ ਗਈ ਸੀ ਕਿ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਇਹ ਸਾਰੇ ਫੈਸਲੇ ਉਹਨਾਂ ਨੇ ਲਾਗੂ ਕੀਤੇ ਆ, ਚਾਹੇ ਉਹ 6 ਨੰਬਰ ਫਾਰਮ ਦਾ ਹੋਵੇ, ਚਾਹੇ ਵੋਟਾਂ ਕੱਟਣ ਦਾ ਹੋਵੇ, ਚਾਹੇ ਵੋਟਾਂ ਪਾਉਣ ਦਾ ਹੋਵੇ, ਇਹ ਸਾਰੇ ਫੈਸਲੇ ਇੱਕ ਮੁੱਖ ਚੋਣ ਕਮਿਸ਼ਨਰ ਨੇ ਕੀਤੇ ਨੇ, ਕਿਉਂਕਿ ਜਿਹੜੇ ਦੋ ਸਹਿਯੋਗੀ ਉਹਨਾਂ ਦੇ ਕਮਿਸ਼ਨਰ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਬਿਲਕੁਲ ਸਲਾਹ ਨਹੀਂ ਲਈ ਗਈ।

0: ਇਹਦਾ ਮਤਲਬ ਇਹ ਆ ਕਿ ਇਕੱਲੇ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਸਾਰੇ ਫੈਸਲੇ ਉਹਨਾਂ ਦੇ ਨੇ ਔਰ ਜਿਹੜੇ ਇਕੱਲੇ ਮੁੱਖ ਚੋਣ ਕਮਿਸ਼ਨਰ ਦੇ ਫੈਸਲੇ ਨੇ ਉਹ ਸੰਵਿਧਾਨਕ ਨਹੀਂ ਹੈਗੇ ਔਰ ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਕਿਸੇ ਕਿਸਮ ਦੀ ਸੁਣਵਾਈ ਜਿਹੜੀ ਹੈ ਉਹ ਜਿਹੜੇ ਜਿਹੜੇ ਸਵਾਲ ਉਠਾ ਰਹੇ ਸੀ ਉਹਨਾਂ ਦੇ ਹੱਕ ਵਿਚ ਨਹੀਂ ਕੀਤੀ ਗਿਆਨੇਸ਼ ਕੁਮਾਰ ਦੇ ਹੱਕ ਵਿਚ ਕੀਤੀ ਹੈ ਪਰ ਦੂਜੇ ਪਾਸੇ ਇੱਕ ਬੜੀ ਵੱਡੀ ਘਟਨਾ ਜੋ ਹੋਈ ਹੈ ਹੋਰ ਉਹ ਘਟਨਾ ਇਹ ਆ ਕਿ ਕੇਰਲ ਸਰਕਾਰ ਨੇ ਗਿਆਨੇਸ਼ ਕੁਮਾਰ ਦੇ ਖਿਲਾਫ ਭ੍ਰਿਸ਼ਟਾਚਾਰ ਅਤੇ ਇੱਕ ਮੌਤ ਦੇ ਮਾਮਲੇ ਦੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਕੇਰਲ ਸਰਕਾਰ ਨੇ ਹੁਣ ਤੁਸੀਂ ਪੁੱਛੋਗੇ ਵੀ ਕੇਰਲ ਸਰਕਾਰ ਨੇ ਕਿਵੇਂ ਜਾਂਚ ਸ਼ੁਰੂ ਕਰਤੀ ਉਹ ਤੇ ਇਲੈਕਸ਼ਨ ਕਮਿਸ਼ਨ ਸਾਰੇ ਦੇਸ਼ ਦਾ ਆ ਲੇਕਿਨ ਜਿਹੜੇ ਗਿਆਨੇਸ਼ ਕੁਮਾਰ ਨੇ ਸਨ 2006 ਦੇ ਵਿਚ ਉੱਥੇ PWD ਦੇ 71 ਸਨ ਕੇਰਲਾ ਦੇ ਵਿਚ ਸਨ 2006 ਚ ਔਰ ਉਹਨਾਂ ਮੌਕਿਆਂ ਤੇ ਮਲੇਸ਼ੀਆ ਦੇ ਇੱਕ ਇੰਜੀਨੀਅਰ ਦੀ ਮੌਤ ਹੋ ਗਈ ਸੀ ਇਸੇ ਮਹਿਕਮੇ ਦੇ ਵਿਚ ਉਹ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਸਨ
1: ਜੀ
0: ਔਰ ਇਹਦੇ ਵਿਚ ਨਾਲ ਹੀ ਇਹ ਕਿਹਾ ਜਾ ਰਿਹਾ ਕਿ ਭ੍ਰਿਸ਼ਟਾਚਾਰ ਵੀ ਹੋਇਆ ਸੀ ਉਹਨਾਂ ਦਿਨਾਂ ਦੇ ਵਿਚ ਔਰ ਕੇਰਲ ਸਰਕਾਰ ਨੇ ਹਿੰਮਤ ਕਰਕੇ ਇਹਦੀ ਜਾਂਚ ਸ਼ੁਰੂ ਕਰਤੀ ਹੈ ਔਰ ਗਿਆਨੇਸ਼ ਕੁਮਾਰ ਦੀ ਇਹ ਪਤਾ ਲੱਗ ਰਿਹਾ ਕਿ ਕੇਰਲ ਸਰਕਾਰ ਪੂਰੀ ਤਰ੍ਹਾਂ ਨਾਲ ਤਹਿ ਤੱਕ ਜਾਏਗੀ ਇਸ ਮਾਮਲੇ ਚ ਇੱਕ ਜਿਹੜਾ ਮੌਤ ਹੋਈ ਹੈ ਇੱਕ ਇੰਜੀਨੀਅਰ ਦੀ ਜਿਹੜਾ ਮਲੇਸ਼ੀਆਈ ਇੰਜੀਨੀਅਰ ਆ ਔਰ ਦੂਸਰਾ ਜਿਹੜਾ ਭ੍ਰਿਸ਼ਟਾਚਾਰ ਹੋਇਆ ਦੋਨਾਂ ਕੇਸਾਂ ਦੇ ਵਿਚ ਉੱਥੇ ਕਿਉਂਕਿ ਕਮਿਊਨਿਸਟਾਂ ਦੀ ਸਰਕਾਰ ਆ ਤੇ ਤੁਹਾਨੂੰ ਪਤਾ ਵੀ ਕੇਰਲ ਦੇ ਵਿਚ ਇਸ ਵੇਲੇ ਦੇਖਿਆ ਕਾਂਗਰਸ ਦੀ ਸਰਕਾਰ ਆ ਤੋ ਨਾਲ ਉਹਨਾਂ ਦੇ ਕਮਿਊਨਿਸਟ ਵੀ ਹੈਗੇ ਨੇ ਔਰ ਉਹਨਾਂ ਨੇ ਵੀ ਸਵਾਗਤ ਕੀਤਾ ਇਸ ਗੱਲ ਦਾ ਤੋ ਤੁਹਾਨੂੰ ਪਤਾ ਵੀ ਕਾਂਗਰਸ ਤਾਂ ਪਿੱਛੇ ਪਈ ਹੋਈ ਹੈ ਗਿਆਨੇਸ਼ ਕੁਮਾਰ ਦੇ ਔਰ ਇਹ ਕਿਤੇ ਨਾ ਕਿਤੇ ਇਹ ਨਹੀਂ ਕਿ ਬਚਾ ਲਿਆ ਜਾਊਗਾ ਮੈਂ ਤੁਹਾਡੇ ਗੱਲ ਹੋਰ ਕਲੀਅਰ ਕਰ ਦਿੰਦਾ ਆ ਜਿਹੜੀ ਅਸੀਂ ਅੱਜ ਖਬਰ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਨੇ ਬਿਲਕੁਲ ਇਸ ਗੱਲ ਤੋਂ ਇਨਕਾਰ ਕਰਤਾ ਹੈ ਕਿ ਇਹਨਾਂ ਦੀ ਮੁਤਲੀ ਨਹੀਂ ਹੋਏਗੀ ਤੇ ਇਹਦਾ ਮਤਲਬ ਇਹ ਨਹੀਂ ਕਿ ਗਿਆਨੇਸ਼ ਕੁਮਾਰ ਬਚ ਗਏ ਹੋਏ ਆ ਲੋਕ ਨਹੀਂ ਹਟ ਰਹੇ ਲਗਾਤਾਰ ਪੂਰੇ ਦੇਸ਼ ਦੇ ਵਿਚ ਜਿਹੜੇ ਨੌਜਵਾਨ ਨੇ ਖਾਸ ਕਰਕੇ ਪੁਲਿਸ ਉਹਨਾਂ ਨੂੰ ਚੱਕ ਚੱਕ ਕੇ ਬੱਸਾਂ 'ਚ ਸੁੱਟ ਲੈਂਦੀ ਹੈ ਉਹਨਾਂ ਨੂੰ ਦੂਰ ਲੈ ਕੇ ਜਾ ਰਹੀ ਹੈ ਪਤਾ ਨੀ ਕਿੱਥੇ ਜਾ ਕੇ ਸੁੱਟਦੀ ਹੈ ਉਹ ਫੇਰ ਵਾਪਸ ਆ ਜਾਂਦੇ ਆ ਔਰ ਰੋਜ਼ ਦਾ ਇਹ ਸਿਲਸਿਲਾ ਸ਼ੁਰੂ ਹੋ ਚੁੱਕਾ ਪੂਰੇ ਦੇਸ਼ ਦੇ ਵਿਚ ਸ਼ੁਰੂ ਹੋ ਚੁੱਕਿਆ ਹੈ
1: ਪੂਰੇ ਦੇਸ਼ ਦੇ ਵਿਚ
0: ਔਰ ਉਹਨਾਂ ਦੀ ਅਗਵਾਈ ਦੂਜੇ ਜਿਹੜੇ ਸੈਕੂਲਰ ਜਿਹੜੇ ਵੱਡੇ ਲੀਡਰ ਨੇ ਉਹ ਵੀ ਕਰ ਰਹੇ ਨੇ ਔਰ ਇਹ ਮਾਮਲਾ ਕੋਈ ਠੰਡਾ ਪੈਣ ਵਾਲਾ ਨਹੀਂ ਹੈ ਇਹ ਮਾਮਲਾ ਕਿਸੇ ਬਿਲਕੁਲ ਅੰਤਮ ਪੜਾਅ ਤੇ ਪਹੁੰਚ ਕੇ ਪਿੱਛੇ ਆਏਗਾ ਜੀ
1: ਇਹਦੇ ਨਾਲ ਨਾਲ ਕਿਉਂਕਿ ਬੜਾ ਵੱਡਾ ਇਹ ਮਾਮਲਾ ਛੋਟੀ ਗੱਲਬਾਤ ਨਹੀਂ ਹੈਗੀ ਅਗਲੀ ਜਿਹੜੀ ਖਬਰ ਹੈ ਉਹ ਤੁਹਾਡੇ ਨਾਲ ਥੋੜੀ ਜਿਹੀ ਸਾਂਝੀ ਕਰ ਲਈ ਏ ਪਰੰਤੂ ਉਸ ਤੋਂ ਪਹਿਲਾਂ ਮੈਂ ਸਪੋਂਸਰ ਦੀ ਥੋੜੀ ਜਿਹੀ ਗੱਲਬਾਤ ਕਰ ਲਾਂ ਤੇ ਫਿਰ ਆਪਾਂ ਚਾਵਲੇ ਵਾਲੀ ਖਬਰ ਤੇ ਮੇਰੇ ਧਾਰਮਿਕ ਪੰਥਕ ਬਘਿਆੜਾਂ ਦੀ ਉਹ ਕਹਿੰਦੇ ਪੰਥਕ ਬਘਿਆੜ ਕਿਉਂ ਕਹਿੰਦੇ ਹੋ ਮੈਂ ਕਿਹਾ ਜੀ ਤੁਸੀਂ ਸੋਹਣਾ ਜਿਹਾ ਸੁੰਦਰ ਜਿਹਾ ਨਾਮ ਤੁਸੀਂ ਦੇ ਦਿਓ ਜਿਹੜੀ ਪੰਥ ਦਾ ਬੁਰਕਾ ਪਾ ਕੇ ਕੁਕਰਮ ਕਰੂਗਾ ਤੇ ਪੰਥਕ ਬਘਿਆੜੀ ਹੈ ਹੋਰ ਉਹਨੂੰ ਕੀ ਆਖੋਗੇ ਫਰੂਟੀ ਕੈਨਨ ਦਾ ਧੰਨਵਾਦ ਕਰਦੇ ਆ ਮੈਂ ਜਿਹਨਾਂ ਕਰਕੇ ਪ੍ਰੋਗਰਾਮ ਅਪੜ ਰਿਹਾ ਫਰੂਟੀ ਕੈਨਨ ਦੇ ਟੋਨੀ ਸਿੰਘ ਉਹਨਾਂ ਨੇ ਇੱਕ ਨਾਮ ਬਣਾ ਲਿਆ ਸਾਡੇ ਕੈਨੇਡਾ ਚ ਆ ਕੇ ਏਡੀ ਵੱਡੀ ਗਰੋਸਰੀ ਦੀ ਚੇਨ 2 ਦਰਜਨ ਤੋਂ ਵੱਧ ਲੋਕੇਸ਼ਨਾਂ ਨੇ ਤਾਜ਼ਾ ਸਾਫ ਸੁਥਰੀਆਂ ਸਬਜ਼ੀਆਂ ਤੇ ਫਰੂਟ ਰੋਜ਼ਾਨਾ ਟਰੱਕ ਭਰ ਕੇ ਆਉਂਦੇ ਨੇ ਜਿਹੜੇ ਸਾਰੇ ਪਾਸੇ ਲੋਅਰ ਮੇਨਲੈਂਡ ਕੈਨੇਡਾ ਭਰ ਦੇ ਵਿਚ ਉਹ ਸਪਲਾਈ ਹੁੰਦੀ ਹੈ ਉਹਨਾਂ ਦੀ ਤਾਜ਼ਾ ਸਾਫ ਸੁਥਰੀ ਗਰੋਸਰੀ ਲੈਣੀ ਹੈ ਫਰੂਟ ਲੈਣੇ ਨੇ ਗੇੜਾ ਜ਼ਰੂਰ ਮਾਰ ਕੇ ਆਇਓ ਫਰੂਟੀ ਕਹਿੰਦਾ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਭਾਰਤੀ ਮਿਲੇਗਾ ਕੋਈ ਵੀ ਕੁਐਸਚਨ ਹੋਇਆ ਸਵਾਲ ਹੋਇਆ 604-502-0005-3 0 ਆ ਨੇ ਤੇ ਬਾਅਦ 5 ਲਾ ਲਿਓ ਤੇ ਜਾਣਕਾਰੀ ਲੈ ਸਕਦੇ ਹੋ ਸਦਾ ਮਦਨਦੀਪ ਸਿੰਘ ਜੀ ਕਈ ਸੱਜਣਾਂ ਨੇ ਥੱਲੇ ਕਮੈਂਟ ਲਿਖੇ ਹੁੰਦੇ ਆ ਕਿ ਭਾਈ ਸਾਹਿਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਗਰ ਹੱਥ ਧੋ ਕੇ ਕਿਉਂ ਪਏ ਹੋ ਮੈਂ ਦੋਨੋਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸ਼ਾਇਦ ਤੁਹਾਡਾ ਇੰਨਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਨਾ ਹੋਵੇ ਜਿੰਨਾ ਮੇਰਾ ਹੈ ਮੈਂ ਪਰਸਨਲੀ ਗੱਲ ਕਰ ਰਿਹਾ ਐਜ਼ ਏ ਕੁਲਦੀਪ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਅੱਜ ਤੱਕ ਕਦੇ ਭੰਡਿਆ ਨਹੀਂ ਤੇ ਨਾ ਹੀ ਉਹਦਾ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਵੱਡੀ ਸੰਸਥਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੋਲਕ ਪ੍ਰਬੰਧਕ ਕਮੇਟੀ ਉਦੋਂ ਬਣਦੀ ਹੈ ਜਦੋਂ ਧਰਮ ਪ੍ਰਚਾਰ ਕਮੇਟੀ ਵਾਲੀ

0: ਰਕਮ ਅਯਾਸ਼ੀ ਕਰਨ ਵਾਲੇ ਲੋਕਾਂ ਵਾਸਤੇ ਵਰਤੀ ਜਾਂਦੀ ਹੈ। ਫਿਰ ਮੈਂ ਕਹਿਣਾ ਕਿ ਧਰਮ ਪ੍ਰਚਾਰ ਕਮੇਟੀ ਦੀ ਆੜ ਥੱਲੇ ਕੰਮ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ। ਮਦਨਦੀਪ ਸਿੰਘ ਜੀ, ਬਾਕੀ ਥੋੜੇ ਤੋਂ ਬਾਅਦ ਚ ਜਾਣਦੇ ਹਾਂ, ਤੁਹਾਨੂੰ ਜ਼ਿਆਦਾ ਪਤਾ ਉੱਥੇ ਕੀ ਕੁਝ ਚੱਲ ਰਿਹਾ ਹੈ। ਚਾਵਲਾ ਜੀ ਇਧਰੋਂ ਉਧਰ ਤੇ ਉਧਰੋਂ ਇਧਰ ਚੌਥੇ ਦਿਨ ਕੋਈ ਨਾ ਕੋਈ ਉਹਨਾਂ ਦਾ ਟਿਕਾਣਾ ਬਦਲ ਰਹੇ ਆ। ਕੱਲ ਮੈਨੂੰ ਪਤਾ ਲੱਗਾ ਸੀ ਵੀ ਉਹ ਡਿਪਰੈਸ਼ਨ ਚਲਾ ਗਿਆ, ਬਹੁਤ ਬੁਰੀ ਹਾਲਤ ਚ ਹੈ। ਆ ਪਹਿਲਾਂ ਜਿਹੜਾ ਉੱਥੇ ਇੱਕ ਹੋਰ ਬੈਠਾ, ਕਿਉਂਕਿ ਮੈਂ ਚੌਕੜੀ ਕਹਿੰਦਾ ਹੁੰਦਾ, ਇਸ ਚੌਕੜੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਨੂੰ ਨੀਵਾਂ ਦਿਖਾਉਣ ਦੇ ਵਿੱਚ ਕੋਈ ਕਸਰ ਬਾਕੀ ਛੱਡੀ ਨਹੀਂ। ਜਿਹੜੇ ਬੰਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਐ ਉਂਗਲ ਖੜੀ ਕਰਕੇ ਤੇ ਉਹਦੀ ਪਰਿਵਾਰ ਦੀ ਕਿਰਦਾਰ ਖੁਸ਼ੀ ਕਰ ਰਹੇ ਨੇ, ਉਹ ਲੋਕ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਨੇ। ਤੇ ਇੱਕ ਨੇ ਅੰਮ੍ਰਿਤਸਰ ਕੋਠੀ ਨੰਬਰ ਦਾ ਐਡਰੈਸ ਦੇ ਕੇ ਪ੍ਰੈਸ ਕਾਨਫਰੰਸ ਬੁਲਾਈ ਸੀ, ਕਹਿੰਦਾ ਮੈਂ ਕਰੂੰ ਖੁਲਾਸੇ। ਉੱਥੋਂ ਤਾਂ ਹੋਏ ਨੀ, ਗੁੱਗਾ ਪੂਜਣ ਦੀ ਗੱਲ ਕੀਤੀ ਬੀਬੀ ਰੂਪ ਕੌਰ ਨੂੰ, ਬੀਬੀ ਰੂਪ ਕੌਰ ਨੇ ਗੁੱਗਾ ਕਿਵੇਂ ਪੂਜਤਾ। ਪਹਿਲਾਂ ਥੋੜਾ ਜਿਹਾ ਲੋਕਾਂ ਦੇ ਮਨਾਂ ਚ ਭੁਲੇਖਾ ਸੀ ਨਾ, ਕਹਿੰਦੇ ਸੌਦਾ ਨਹੀਂ ਹੋਇਆ, ਜਿਹਦੇ ਨਾਲ ਸੌਦਾ ਹੋਇਆ ਨਾ, ਜਿਹਨੂੰ ਆ ਗੁੱਗਾ ਪੂਜਣ ਵਾਲਾ ਅੰਮ੍ਰਿਤਸਰ ਵਾਲਾ, ਸਾਰੇ ਖੁੱਲੀਆਂ ਦਾੜੀਆਂ ਵਾਲੇ ਪ੍ਰਕਾਸ਼, ਬੜੇ ਸੁੰਦਰ ਦਰਸ਼ਨ ਦਿਦਾਰੇ ਦੂਰੋਂ ਬਹੁਤ ਵਧੀਆ ਹੁੰਦੇ ਆ, ਜਦੋਂ ਅੰਦਰ ਦੇਖੋ ਤਾਂ ਟੋਕਰ ਹੈ, ਟੋਕਰਾ ਭਰਿਆ ਪਿਆ। ਤੇ ਉਹਦੇ ਵਿੱਚ ਜਿਹੜੀ ਗੱਲ ਬੀਬੀ ਰੂਪ ਕੌਰ ਸੰਧੂ ਨੇ ਆਖੀ ਗੁੱਗਾ ਪੂਜਣ ਦੀ, ਪਹਿਲਾਂ ਆਪਾਂ ਸੁਣ ਲਈਏ, ਫਿਰ ਥੋੜੀ ਜਿਹੀ ਇਹਦੀ ਗੱਲ ਗਾਂਹ ਤੋੜਦੇ ਆ, ਸੁਣਿਓ ਤਾਂ ਦਰਸ਼ਕਾਂ ਨੂੰ ਸੁਣਾ ਦਈਏ।
1: ਔਰ ਕੀ ਲਾਲਚ ਦੇ ਕੇ ਬੁਲਾਇਆ, ਵਲਟੋਆ ਸਾਹਿਬ ਸੁਣ ਕੇ ਜਾਇਓ ਅੱਜ, ਹੁਣ ਗੁੱਗਾ ਪੂਜਣਾ ਨਹੀਂ ਸੀ, ਪਰ ਤੁਸੀਂ ਕਹਿ ਲੋ ਵੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਹੀ ਥੋੜਾ ਜਿਹਾ ਤੁਸੀਂ ਚਾਹੁੰਦੇ ਹੋ ਵੀ ਆਪਾਂ ਇੱਥੇ ਥੋੜਾ ਪੂਜਾ ਕਰ ਹੀ ਲਈਏ ਗੁੱਗਾ ਪੂਜਣ ਵਾਲੀ। ਹਲੋ ਸੁਣੋ,
2: ਜਰੂਰ ਪੁੱਛੋ ਵੀ ਕੀ ਕਾਰਨ ਕਰਕੇ ਬੀਬੀ ਸੀ ਸੰਦੀ ਸੀ ਟਿਕਟ ਭੇਜੀ, ਤੁਸੀਂ ਦੋ ਟਿਕਟਾਂ ਭੇਜੀਆਂ, ਇੱਕ ਮੇਰੀ ਬੱਚੀ ਦੀ ਇੱਕ ਮੇਰੀ, ਦੋ ਟਿਕਟਾਂ ਰਿਟਰਨ ਟਿਕਟਾਂ।
3: ਪੈਸਿਆਂ ਦਾ ਕੀ ਲੈਣ ਦੇਣ ਦੱਸ ਦੇ,
2: ਇਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਤੁਹਾਨੂੰ ਬੀਬੀ ਜੀ 50 ਲੱਖ ਰੁਪਏ ਜਿੰਨਾ ਕਹੋਗੇ ਉਨਾ ਪੈਸਾ, ਗੱਡੀਆਂ, ਸਿਕਿਉਰਿਟੀ ਪੂਰੀ ਹੋ ਗਈ, ਕਿਸੇ ਨੇ ਵੀ ਗੱਲ ਕਹਿਣੀ ਹੋਵੇ ਤੁਹਾਨੂੰ ਪਤਾ ਵੀ ਅੱਜ ਇੱਥੇ ਕੀ ਚੱਲ ਰਿਹਾ। ਮੈਂ ਇਹਨਾਂ ਨੂੰ ਕਿਹਾ ਸੀ ਮੇਰੀ ਸਿਕਿਉਰਿਟੀ ਦਾ ਇੰਤਜ਼ਾਮ ਹੈ, ਸਰਜੀਤ ਸਿੰਘ ਨੇ ਮੇਰੀਆਂ ਸਾਰੀਆਂ ਗੱਲਾਂ ਕਰ ਗਿਆ ਸੀ, ਪਰ ਜਿਹੜਾ ਅੱਜ ਉਹ ਬਿਖਰ ਗਿਆ ਉਹ ਗੱਲਾਂ ਤੋਂ, ਜੇ ਮੈਂ ਬੋਲਦੀ ਹਾਂ ਤੇ ਮੈਨੂੰ ਫੋਨ ਇੱਕ ਵਾਰ ਕਰਕੇ ਕਹਿੰਦਾ ਵੀ ਮੈਂ ਕੀ ਕਰਾਂ। ਬਲਟੋਹਾ ਸਿੰਘ ਨੇ ਮੈਨੂੰ ਉੱਥੇ ਕਿਹਾ ਸੀ ਚੰਡੀਗੜ੍ਹ ਸੁਖਬੀਰ ਸਿੰਘ ਬਾਦਲ ਦੇ ਦਫ਼ਤਰ ਵੀ ਬੀਬੀ ਤੇਰਾ ਸਤਿਕਾਰ ਕਰਾਂਗੇ, ਪਰ ਉਹਨੇ ਕੋਈ ਤਾਂ ਅੱਜ ਦੇ ਨਹੀਂ।
3: ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਤੁਹਾਡੇ ਲਈ ਕਿਉਂ ਕਹੀਆਂ ਵੀ ਤੁਹਾਨੂੰ 50 ਲੱਖ ਹੋਰ ਕੀ ਕਾਰਨ ਕੀ ਕਿਉਂ ਕਹਿ ਰਹੇ ਤੁਹਾਨੂੰ ਦੇਣ
2: ਵਾਸਤੇ? ਹਰਪ੍ਰੀਤ ਦੇ ਕੇਸ ਵਿੱਚ ਮੈਨੂੰ ਬਤਾਇਆ ਸੀ ਜੋ ਸੁਣ ਤੁਹਾਨੂੰ ਪਤਾ ਹੀ ਹੈ, ਆਪ ਸਾਰੀ ਸੰਗਤ ਭਲੇ ਬਹੁਤ ਜਾਣਦਾ ਵੀ ਕੀ ਵਿਖਾ ਦੋ ਸੀ, ਪਰ ਮੈਂ ਸੱਚ ਕਹਿਣ ਵਾਸਤੇ ਆਈ ਸੀ ਮੇਰੀ ਸਪੋਂਸਰ ਸੀ ਉਹਨੂੰ।
1: ਹੁਣ ਦੇਖੋ ਹਜੇ ਤਾਂ ਆ ਤੇ ਮੈਂ ਜਸਟ ਇਹਨਾਂ ਨੇ ਮੈਨੂੰ ਅੱਜ ਕਿਹਾ ਵੀ ਗੁੱਗਾ ਪੂਜਣ ਦਾ ਇੰਤਜ਼ਾਰ ਕਰ ਰਹੀ ਹੈ, ਤੇ ਮੈਂ ਤਾਂ ਮਾੜਾ ਜਿਹਾ ਤੁਹਾਨੂੰ ਅੱਜ ਝਲਕ ਜੀ ਆਮ ਲੋਕਾਂ ਨੂੰ ਦਿਖਾ ਦਿੱਤੀ ਹੈ ਵੀ ਕਿਸ ਮਸਲੇ ਚ ਕੀ ਕਰਵਾਉਣਾ ਸੀ ਕੀ ਨਹੀਂ ਸੀ, ਤੁਸੀਂ ਆਪ ਦੇਖ ਹੀ ਲਿਆ। ਔਰ ਰਹੀ ਗੱਲ,
0: ਲਓ ਜੀ ਥੋੜੀ ਜੀ ਝਲਕ ਹੀ ਦਿਖਾਈ ਹੈ ਜੀ, ਇਹ ਸਮਾਨ ਸਾਰਾ ਮੇਰੇ ਕੋਲ ਵੀ ਹੈਗਾ, ਥੋੜੀ ਜੀ ਝਲਕ ਸੀ। ਪਰ ਹੁਣ ਮਦਨਦੀਪ ਸਿੰਘ ਜੀ, ਬੀਬੀ ਝੂਠ ਬੋਲ ਰਹੀ ਹੈ ਜਾਂ ਰੂਪ ਕੌਰ ਝੂਠ ਬੋਲ ਰਹੀ ਹੈ? ਸੌਦੇ ਮਾੜੇ ਮੋਟੇ ਨਹੀਂ ਹੁੰਦੇ, ਹਜ਼ਾਰਾਂ ਕਰੋੜਾਂ ਦਾ ਬਜਟ ਹੈ ਸਾਡੀ, ਜਿਹੜੀ ਕੜਾ ਪ੍ਰਸ਼ਾਦੀ ਦੇਖ ਲੈਣ ਜਾਂਦੇ ਹੋ ਨਾ ਉੱਥੇ ਅਰਦਾਸ ਕਰਾਉਂਦੇ ਹੋ, ਉਹੀ ਕਮੇਟੀ ਹੈ। ਮੈਂ ਨੌਂ ਨਹੀਂ ਲੈਂਦਾ, ਹੁਣ ਕਹਿੰਦੇ ਨੌਂ ਲੈਂਦੇ ਹੋ, ਮੈਂ ਨੌਂ ਵੀ ਨਹੀਂ ਲੈਂਦਾ, ਉਹੀ ਕਮੇਟੀ ਹੈ ਨਾ। 50 ਲੱਖ ਰੁਪਈਆ, 50 ਲੱਖ ਰੁਪਈਆ ਇਹ ਕਾਹਦੇ ਲਈ ਦੇਣਾ ਸੀ? ਕਿਰਦਾਰ ਖੁਸ਼ੀ ਕਰਨੀ ਸੀ। ਵਾਹ ਜੀ ਵਾਹ, ਕਿਰਦਾਰ ਖੁਸ਼ੀ ਕੌਣ ਕਰ ਸਕਦਾ ਜਿਹਦਾ ਕਿਰਦਾਰ, ਜਿਹਦੇ ਬਾਰੇ ਵਾਰ ਵਾਰ ਅੰਮ੍ਰਿਤਸਰ ਵਾਲਾ ਖੁੱਲੇ ਥਾੜੇ ਵਾਲਾ ਵਾਰ ਵਾਰ ਕਹਿ ਰਿਹਾ ਕਿ ਇਹ ਕਰੈਕਟਰਲੈਸ ਹੈ, ਇਹ ਬੀਬੀ ਮਾੜੇ ਕਰੈਕਟਰ ਦੀ ਹੈ। ਮਾੜੇ ਕਰੈਕਟਰ ਦੇ ਬੰਦੇ ਨੂੰ ਲਿਆ ਕੇ ਡਰਾਈਵਰ ਦੇਣਾ, ਪੈਸਾ ਦੇਣਾ, ਇਲਾਜ ਕਰਾਉਣਾ, ਟਿਕਟਾਂ ਦੇਣੀਆਂ, ਗੱਡੀਆਂ ਦੇਣੀਆਂ ਤੇ ਨਾਲ ਸੇਵਾ ਪਾਣੀ ਕਰਨੀ।

0: ਜਿਹੜੀ ਬੀਬੀ ਦੱਸ ਰਹੀ ਹੈ ਕਿ 6 ਵਾਰੀ ਮੇਰੇ ਨਾਲ ਕੁਕਰਮ ਕੀਤਾ ਹੈ। 6 ਵਾਰੀ ਤਾਂ ਐਫ ਆਈ ਆਰ ਚ ਹੈ, ਬਾਕੀ ਪਤਾ ਨੀ ਕਿੰਨੇ ਵਾਰੀ ਹੈ। ਹੁਣ ਤੁਸੀਂ ਕੀ ਕਹੋਗੇ ਕਿ ਅਜੇ ਬਹੁਤੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਟੀਵੀ ਤੇ ਦਿਖਾ ਨਹੀਂ ਸਕਦਾ, ਬੋਲ ਨਹੀਂ ਸਕਦੇ ਉਹ ਸ਼ਬਦ, ਉਹ ਤਾਂ ਅਜੇ ਐਕਸਪੋਜ਼ ਹੋਣੀਆਂ ਨੇ। ਪਰ ਅੱਜ ਮੈਨੂੰ ਇਹਨਾਂ ਲੋਕਾਂ ਦੀ ਸਮਝ ਨਹੀਂ ਆਈ ਕਿ ਜਿਹੜਾ ਬੰਦਾ ਉੱਥੇ ਗਏ ਨੇ, ਮੀਡੀਆ ਬੜਾ ਬੈਠਾ, ਤੁਸੀਂ ਮਦਨਦੀਪ ਸਿੰਘ ਤੁਸੀਂ ਜਾਣਾ ਸੀ ਉੱਥੇ ਨਾਲ ਅੰਮ੍ਰਿਤਸਰ ਏ ਲਿੰਟੂ ਦੇ ਵਿੱਚ, ਆ ਸਾਰੇ ਸਵਾਲ ਪੁੱਛਣੇ ਸੀ। ਜੇ ਕਰੈਕਟਰਲੈਸ ਬੰਦਾ ਤੁਹਾਡੇ ਕੋਲ ਆ ਰਿਹਾ ਤੇ ਉਹਨੂੰ 50 ਲੱਖ ਦਾ ਸੌਦਾ ਬਾਈ ਤੂੰ ਕਰ ਰਹੇ ਹੈ, ਬੀਬੀ ਕਹਿ ਰਹੀ ਹੈ, ਤੂੰ ਕਹਿੰਦਾ ਮੈਂ ਜ਼ਿੰਦਗੀ ਚ ਮਿਲਿਆ ਨੀ, ਉਹ ਕਹਿੰਦੀ ਮੈਂ ਮਿਲੀ ਆ, ਬੀਬੀ ਗਲਤ ਹੈ ਜਾਂ ਤੂੰ ਗਲਤ ਹੈ ਤਾਂ ਪ੍ਰਮਾਤਮਾ ਜਾਣਦਾ ਹੈ ਜਾਂ ਮੇਰੇ ਦਰਸ਼ਕ ਜਾਣਦੇ ਨੇ। ਕਿਵੇਂ ਲੈ ਰਹੇ ਉੱਥੇ ਕੀ ਕੁਛ ਇਸ ਵੇਲੇ ਚੱਲ ਰਿਹਾ ਮੇਰੀਆਂ ਪੰਥਕ ਸਫਾਵਾਂ ਦੇ ਵਿੱਚ, ਤੁਹਾਡੇ ਨਾਲੋਂ ਬਿਹਤਰ ਕੌਣ ਜਾਣਦਾ ਹੈ
1: ਬਾਈ ਜੀ। ਜਦੋਂ ਉਹਨਾਂ ਮੰਨਣਾ ਹੀ ਨੀ ਮੈਂ ਵੀ ਚਲਾ ਜਾਂਦਾ, ਮੈਂ ਵੀ ਇਹੀ ਸਵਾਲ ਕਰਦਾ, ਮੇਰੇ ਕੋਲ ਕਿਹੜਾ ਮੰਨ ਜਾਣਾ ਸੀ ਉਹਨਾਂ ਨੇ। ਹਾਲੇ ਤੱਕ ਤਾਂ ਦੇਖੋ ਉਹਨਾਂ ਨੂੰ ਇਹ ਲੱਗਦਾ ਵੀ ਐਡੀ ਕੋਈ ਗੱਲ ਨਹੀਂ, ਇਹ ਸਭ ਕੁਛ ਸ਼ਾਂਤ ਹੋ ਜੂ। ਜੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਦੇਖੋ ਨਾ ਇਕੱਲੇ, ਤਾਂ ਇਹ ਕਹਿੰਦੇ ਆ ਵੀ ਪਹਿਲੀ ਗੱਲ ਤੇ ਆ ਜੀ ਕੁਝ ਹੋਇਆ ਨੀ। ਜੇ ਚਲੋ ਮੰਨ ਲਓ ਵੀ ਇਹ ਨਹੀਂ ਹਟਦੇ, ਦੋਸ਼ ਲਾਈ ਜਾਂਦੇ ਆ, ਤਾਂ ਤੁਹਾਨੂੰ ਪਤਾ ਹੀ ਹੈ ਵੀ ਵੱਧ ਤੋਂ ਵੱਧ ਸਜ਼ਾ ਧਾਰਮਿਕ ਹੁੰਦੀ ਹੈ। 5 ਪਿਆਰਿਆਂ ਕੋਲ ਪੇਸ਼ ਹੋ ਜੂਗਾ, ਜਾਂ ਮੈਂ ਉੱਥੇ ਪੇਸ਼ ਹੋ ਜੂਗਾ ਅਕਾਲ ਤਖ਼ਤ ਸਾਹਿਬ ਤੇ, ਜਾਂ ਮੈਂ ਫਲਾਣੀ ਥਾਂ ਤੇ ਪੇਸ਼ ਹੋ ਜੂ। ਵੀ ਜੇ ਕੁਕਰਮਾ ਦੀ ਸਜ਼ਾ ਸਿਰਫ ਇੰਨੀ ਕੁ ਹੈ ਤਾਂ ਫਿਰ ਬੜੀ ਹੈਰਾਨੀ ਦੀ ਗੱਲ ਆ। ਲੇਕਿਨ ਅੱਜ ਜਿਹੜੀ ਵੱਡੀ ਖ਼ਬਰ ਇਹਦੇ ਵਿੱਚ, ਦੂਸਰੀ ਵੱਡੀ ਖ਼ਬਰ ਹੈ, ਜਿਹੜੀ ਸਭ ਤੋਂ ਵੱਡੀ ਖ਼ਬਰ ਹੈ, ਉਹ ਤਾਂ ਤੁਸੀਂ ਖੁਲਾਸਾ ਕਰਤਾ 50 ਲੱਖ ਦਾ। ਲੇਕਿਨ ਇਧਰ ਜਾਂਚ ਕਮੇਟੀ ਜਿਹੜੀ ਬਣਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਮੈਂਬਰਾਂ ਦੀ, ਉਹਨਾਂ ਨੇ ਆਪਣੀ ਰਿਪੋਰਟ ਅੱਜ ਧਾਮੀ ਸਾਹਿਬ ਨੂੰ ਦੇ ਦਿੱਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬਕਾਇਦਾ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਲੇਕਿਨ ਉਹ ਕਹਿੰਦੇ ਜੀ ਖੁਲਾਸਾ ਅਸੀਂ ਕੱਲ ਕਰਾਂਗੇ। ਮੇਰੀ ਕੁਝ ਦੋਸਤਾਂ ਨਾਲ ਗੱਲ ਹੋਈ ਹੈ, ਮਾੜਾ ਮੋਟਾ ਚਲੋ ਪਤਾ ਲੱਗ ਜਾਂਦਾ ਹੁੰਦਾ ਵੀ ਕੀ ਕਰਨਾ ਆ, ਤੇ ਮੈਨੂੰ ਕਹਿੰਦੇ ਯਾਰ ਵੀ ਗੱਲ ਇਹ ਆ ਵੀ ਹਾਲੇ ਨਾ ਅਸੀਂ ਤੁਹਾਨੂੰ ਕੁਝ ਦੱਸ ਨਹੀਂ ਸਕਦੇ। ਉਹ ਮੈਂ ਕਿਹਾ ਯਾਰ ਤੁਸੀਂ ਨਹੀਂ ਵੀ ਦੱਸੋਗੇ, ਮੈਨੂੰ ਤਾਂ ਪਤਾ ਹੀ ਆ ਵੀ ਤੁਸੀਂ ਕਰਨਾ ਕੀ ਆ। 3 ਗੱਲਾਂ ਤਾਂ ਮੇਨ ਆ ਜਿਹਦੇ ਵਿਚ ਤੁਸੀਂ ਮਲਕੀਤ ਸਿੰਘ ਦੇ ਉੱਤੇ ਬਕਾਇਦਾ ਤੌਰ ਤੇ ਕਾਰਵਾਈ ਕਰਤੀ ਗਈ ਹੈ, ਚਾਵਲਾ ਜੀ ਉੱਤੇ ਕਾਰਵਾਈ ਕਰਤੀ ਗਈ ਹੈ, ਔਰ ਤੁਸੀਂ ਕਮੇਟੀ ਵੀ ਗਠਿਤ ਕਰਤੀ ਹੈ, ਫਿਰ ਤੁਸੀਂ CBI ਤੋਂ ਵੀ ਜਾਂਚ ਮੰਗ ਲਈ ਹੈ, ਨਾਲ ਤੁਸੀਂ ਇਹ ਕਹਿ ਦੋਗੇ ਕਿ ਬਾਕੀ CBI ਜਿਹੜੀ ਆ ਦੁੱਧ ਦਾ ਦੁੱਧ ਕਰ ਦੂ, ਪਾਣੀ ਦਾ ਪਾਣੀ ਕਰ ਦੂ। ਤਾਂ ਅੱਜ ਤੱਕ CBI ਨੇ ਕਿਹੜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ? ਉਸ CBI ਦੇ ਉੱਤੇ ਤੁਹਾਨੂੰ ਯਕੀਨ ਹੈ ਜਿਹੜੀ CBI ਨੇ ਹਾਲੇ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ? ਕਤਲੇਆਮ ਦਾ ਇਨਸਾਫ ਮਿਲ ਗਿਆ ਸਿੱਖਾਂ ਨੂੰ? CBI ਜਾਂਚ ਕਰ ਰਹੀ ਉਹ। ਜੇ ਤੁਸੀਂ CBI ਦੀ ਉਸ ਜਾਂਚ ਤੋਂ ਸੰਤੁਸ਼ਟ ਹੋ, ਕਤਲੇਆਮ ਦੀਆਂ ਸਜ਼ਾਵਾਂ ਜਿਹੜੇ ਕਾਤਲ ਆ ਸਿੱਖਾਂ ਦੇ, ਜਿਨ੍ਹਾਂ ਨੇ ਨਸਲਕੁਸ਼ੀ ਕੀਤੀ ਹੈ ਸਿੱਖਾਂ ਦੀ, ਜੇ ਉਹਨਾਂ ਨੂੰ CBI ਨੇ ਸਜ਼ਾਵਾਂ ਦਵਾ ਦਿੱਤੀਆਂ, ਤਾਂ ਫਿਰ ਬਿਲਕੁਲ ਤੁਹਾਨੂੰ ਸੰਤੁਸ਼ਟ ਹੋਣਾ ਚਾਹੀਦਾ, ਬਿਲਕੁਲ ਉਸ ਏਜੰਸੀ ਦੇ ਉੱਤੇ ਤੁਹਾਨੂੰ 100% ਯਕੀਨ ਹੋਣਾ ਚਾਹੀਦਾ ਕਿ ਉਹ ਏਜੰਸੀ ਦੁੱਧ ਦਾ ਦੁੱਧ ਕਰਦੀ ਹੈ ਤੇ ਪਾਣੀ ਦਾ ਪਾਣੀ ਕਰਦੀ ਹੈ। ਪਰ ਹਾਲੇ ਤੱਕ ਸਿੱਖਾਂ ਨੂੰ ਤਾਂ ਉਸ ਏਜੰਸੀ ਤੇ ਯਕੀਨ ਹੈ ਨਹੀਂ। ਜੇ ਸਿੱਖਾਂ ਦੀ ਸਿਰਮੌਰ ਜਿਹੜੀ ਕਮੇਟੀ ਹੈ ਜਿਹਨੂੰ ਅਸੀਂ ਪਾਰਲੀਮੈਂਟ ਦਾ ਦਰਜਾ ਦਿੰਦੇ ਹਾਂ, ਜੇ ਉਹ ਸੰਤੁਸ਼ਟ ਆ CBI ਤੋਂ, ਉਹਨੂੰ ਯਕੀਨ ਆ ਰੱਬ ਵਰਗਾ CBI ਤੋਂ, ਤੇ ਫਿਰ ਤਾਂ ਇਹ ਬਹੁਤ ਨਮੋਸ਼ੀ ਵਾਲੀ ਗੱਲ ਹੈ ਸਿੱਖਾਂ ਲਈ। ਔਰ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਪਏ ਹੋਏ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ, ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ ਜਿਹੜੇ ਇਹੋ ਜਿਹੇ ਸਵਾਲ ਕਰਦੇ ਨੇ, ਇਹ ਅਕਾਲੀ ਦਲ ਦਾ ਹੀ ਹੋ ਸਕਦਾ, ਹੋਰ ਕੋਈ ਸਵਾਲ ਨਹੀਂ ਕਰਦਾ। ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ, ਕਮਜ਼ੋਰ ਹੋਣਾ, ਮਰਨਾ, ਤਬਾਹ ਹੋਣਾ, ਇਹ ਪੰਜਾਬ ਦੇ ਲਈ ਸਭ ਤੋਂ ਵੱਡਾ ਨੁਕਸਾਨ ਆ। ਲੇਕਿਨ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਕੋਈ ਨਾ ਪੁੱਛੇ। ਇਹ ਕੱਲਾ ਸਿੱਖਾਂ ਦਾ ਨੁਕਸਾਨ ਨਹੀਂ ਹੋ ਰਿਹਾ, ਪੂਰੇ ਪੰਜਾਬ ਦਾ ਹੋ ਰਿਹਾ ਜਨਾਬ। ਹਰੇਕ ਚਾਹੁੰਦਾ ਆ, ਜਿਹੜਾ ਸੱਚਾ ਸੁੱਚਾ ਪੰਜਾਬੀ ਉਹ ਚਾਹੁੰਦਾ ਆ ਅਕਾਲੀ ਦਲ ਸਟਰੋਂਗ ਹੋਵੇ, ਮਜ਼ਬੂਤ ਹੋਵੇ। ਲੇਕਿਨ ਜਨਾਬ, ਜਿਹੜਾ ਅਕਾਲੀ ਦਲ ਪੰਜਾਬ ਦੇ ਵਿੱਚ ਹਰ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦਾ ਆ, RSS ਨੂੰ ਲਿਆਉਣਾ ਚਾਹੁੰਦਾ ਆ, ਉਹ ਅਕਾਲੀ ਦਲ ਤੁਹਾਡਾ ਨੁਕਸਾਨ

0: ਖੁੱਸਣਗੇ ਔਰ ਤੁਸੀਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਸੰਤੋਖ ਕੇ ਤੁਸੀਂ ਕਹਿੰਦੇ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਗੱਲਾਂ 'ਚ ਅਸੀਂ ਬਿਲਕੁਲ ਹੱਕ 'ਚ ਖੜੇ ਹਾਂ ਪੂਰਾ ਦੇਸ਼ ਇਹ ਕਹਿੰਦਾ ਆ ਵੀ ਔਰਤਾਂ ਲਈ ਸੀਟਾਂ ਵਧਾਉਣ ਦੀ ਲੋੜ ਨਹੀਂ ਉਹਦੇ ਵਿੱਚੋਂ ਰਾਖਵਾਂਕਰਨ ਕਰੋ ਜਿਹੜੀਆਂ ਸੀਟਾਂ ਹੈਗੀਆਂ ਤੁਸੀਂ ਕਹਿੰਦੇ ਜੀ ਨਹੀਂ ਜੀ ਅਸੀਂ ਤਾਂ ਨਾਲ ਖੜੇ ਹਾਂ ਬੀਜੇਪੀ ਦੇ ਤੁਸੀਂ ਪੱਕਾ ਇੰਤਜ਼ਾਮ ਕਰਨਾ ਚਾਹੁੰਦੇ ਹੋ ਕਿ ਬੀਜੇਪੀ ਪੰਜਾਬ ਸਮੇਤ ਪੂਰੇ ਮੁਲਕ ਦੇ ਉੱਤੇ ਪੱਕਾ ਆਪਣਾ ਕਬਜ਼ਾ ਜਮਾ ਲਵੇ ਤੁਸੀਂ ਕਿੱਥੋਂ ਦੇ ਖੈਰ ਖਵਾਏ ਪੰਜਾਬ ਦੇ ਤੇ ਤੁਹਾਡਾ ਕਿਉਂ ਤੁਹਾਡੀ ਮਦਦ ਕੀਤੀ ਜਾਵੇ ਕਿਉਂ ਤੁਹਾਡੀ ਹੈਲਪ ਕੀਤੀ ਜਾਵੇ ਕਿਉਂ ਤੁਹਾਡੇ ਨਾਲ ਖੜਿਆ ਜਾਵੇ ਕਿਉਂ ਤੁਹਾਨੂੰ ਬਚਾਉਣ ਦਾ ਯਤਨ ਕੀਤਾ ਜਾਵੇ ਮੈਂ ਖੁਦ ਬਚਾਉਂਦਾ ਰਿਹਾ ਅਕਾਲੀ ਦਲ ਨੂੰ ਮੈਂ ਅਕਾਲੀ ਦਲ ਦੇ ਖਿਲਾਫ ਕਦੇ ਨਹੀਂ ਸੀ ਬੋਲਿਆ ਮੈਂ ਕਿਸੇ ਨੂੰ ਬੋਲਣ ਨੂੰ ਨਹੀਂ ਦਿੰਦਾ ਹੁੰਦਾ ਸੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੇਕਿਨ ਉਸ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜਿਹੜਾ ਅਕਾਲੀ ਦਲ ਬੀਜੇਪੀ ਨੂੰ ਮਜ਼ਬੂਤ ਕਰ ਰਿਹਾ ਕਿਉਂ ਕੀਤਾ ਜਾਵੇ ਭਾਈ ਜੇ ਤੁਸੀਂ ਪੰਜਾਬ ਨੂੰ ਗਹਿਣੇ ਪਾਉਣਾ ਚਾਹੁੰਦੇ ਹੋ ਜੇ ਤੁਸੀਂ ਪੰਜਾਬ ਨੂੰ ਆਰਐਸਐਸ ਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਹੋ ਜੇ ਤੁਸੀਂ ਮੁੱਖ ਮੰਤਰੀ ਬੀਜੇਪੀ ਦਾ ਚਾਹੁੰਦੇ ਹੋ ਤਾਂ ਠੀਕ ਹੈ ਫਿਰ ਸਾਡਾ ਕੀ ਲੈਂਦੇ ਹੋ ਤੁਸੀਂ ਫਿਰ ਲੋਕਾਂ ਦੇ ਲੱਗਦੇ ਕੀ ਹੋ ਤੁਹਾਡੇ ਨਾਲ ਤਾਂ ਫਿਰ ਉਹੀ ਚੰਗੇ ਨੇ ਜਿਹੜੇ ਦੂਜੇ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਲੇਕਿਨ ਉਹਨਾਂ ਦੇ ਖਿਲਾਫ ਖੜੇ ਨੇ ਫਿਰ ਉਹਨਾਂ ਦੇ ਹੱਕ ਵਿੱਚ ਕਿਉਂ ਨਾ ਖੜਿਆ ਜਾਵੇ ਯਾਰ ਮਾੜਾ ਮੋਟਾ ਕੁਛ ਤਾਂ ਕੋਈ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕੁਛ ਤਾਂ ਮਾਣ ਹੋਣਾ ਚਾਹੀਦਾ ਆ ਲੇਕਿਨ ਮਾਣ ਵਾਲੀ ਕੋਈ ਗੱਲ ਹੀ ਹੈ ਨੀ ਇਸ ਕਰਕੇ ਜੇ ਕੋਈ ਹੋਰ ਅਕਾਲੀ ਦਲ ਮਜ਼ਬੂਤ ਹੁੰਦਾ ਹੋਵੇ ਜਿਹੜਾ ਕਿ ਬਿਲਕੁਲ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਜਿਹੜਾ ਕਿਸੇ ਇੱਕ ਧਰਮ ਦੀ ਗੱਲ ਨਾ ਕਰੇ ਜਿਹੜਾ ਸਿੱਖਾਂ ਦੀ ਹਿੰਦੂਆਂ ਦੀ ਭਾਈਚਾਰੇ ਦੀ ਜਾਂ ਜਿਹੜੇ ਭਾਈਚਾਰੇ ਨੂੰ ਤੋੜਨ ਵਾਲੀ ਗੱਲ ਨਾ ਕਰੇ ਉਹ ਮਜ਼ਬੂਤ ਅਕਾਲੀ ਦਲ ਕਰਨਾ ਚਾਹੀਦਾ ਜੇ ਕਿਤੇ ਨਜ਼ਰ ਆਉਂਦਾ ਹੋਵੇ ਤਾਂ ਪਰ ਅੱਜ ਬਦਕਿਸਮਤੀ ਹੈ ਪੰਜਾਬ ਦੀ ਕਿ ਇਸ ਤਰ੍ਹਾਂ ਦੀ ਪਾਰਟੀ ਇਸ ਤਰ੍ਹਾਂ ਦੀ ਅਗਵਾਈ ਕਰਨ ਵਾਲਾ ਕੋਈ ਸਿੱਖ ਆਗੂ ਨਜ਼ਰ ਨਹੀਂ ਆ ਰਿਹਾ ਇਹ ਸੱਚ ਆ ਔਰ ਇਹ ਸੱਚ ਕੌੜਾ ਲੱਗੂਗਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਕੁਨ ਨੇ ਹਮਦਰਦ ਨਹੀਂ ਜਿਹੜੇ ਕਾਰਕੁਨ ਨੇ ਜਿਹੜੇ ਆਪ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਹਿੱਤ ਜੁੜੇ ਹੋਏ ਨੇ ਕਿਸੇ ਤਰੀਕੇ ਦੇ ਰਾਜਸੀ ਹਿੱਤ ਜੁੜੇ ਹੁੰਦੇ ਹੋਰ ਕੀ ਜੁੜੇ ਇਹਨਾਂ ਨਾਲ ਇਹ ਕੀ ਦਿੰਦੇ ਆਮ ਲੋਕਾਂ ਨੂੰ ਇਸ ਕਰਕੇ ਅਸੀਂ ਅਕਾਲੀ ਦਲ ਦੇ ਖਿਲਾਫ ਜੇ ਬੋਲਦੇ ਹਾਂ ਤੇ ਇਸ ਕਰਕੇ ਬੋਲਦੇ ਹਾਂ ਕਿ ਅਕਾਲੀ ਦਲ ਦੀ ਸੱਚਾਈ ਬਾਰੇ ਲੋਕਾਂ ਨੂੰ ਪਤਾ ਲੱਗੇ ਤੁਸੀਂ ਆ ਕੇ ਇਹਨਾਂ ਨੂੰ ਸੁਧਾਰੋ ਬਣਾਓ ਇੱਕ ਅਕਾਲੀ ਦਲ ਅਸੀਂ ਸਾਰੇ ਤੁਹਾਡੇ ਨਾਲ ਆ
1: ਜਿਹੜਾ ਅਕਾਲੀ ਦਲ ਦਾ ਲੀਡਰ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਕਰਦਾ ਹੈ ਉਹ ਜ਼ਿਕਰ ਕਰ ਰਿਹਾ ਹੈ ਕਿ ਬੀਬੀ ਦਾ ਪਾਸਪੋਰਟ ਮਿਲਦਾ ਹੈ 23 ਤਰੀਕ ਨੂੰ ਉਹ ਜਾਂਦੀ ਹੈ ਤੇ ਉੱਥੋਂ ਧੱਕੇ ਮਾਰ ਕੇ ਉਹਨੂੰ ਬਾਹਰ ਕੱਢਿਆ ਜਾਂਦਾ ਵਾਪਸ ਆ ਜਾਂਦੀ ਹੈ ਆਹ ਗੱਲ ਧਿਆਨ ਨਾਲ ਸੁਣਿਓ ਇਹ ਉਹਨੇ ਗੱਲ ਕਹੀ ਹੈ ਸ਼ੁੱਕਰਵਾਰ ਨੂੰ ਤੇ ਸਾਂਝਾ ਟੀਵੀ ਨੇ ਕਦੋਂ ਕਹਿਤੀ ਸੀ ਸਾਂਝਾ ਟੀਵੀ ਨੇ ਕਦੋਂ ਕਹੀ ਸੀ ਇਹਨਾਂ ਤੋਂ ਪਹਿਲਾਂ ਸਾਂਝਾ ਟੀਵੀ ਨੂੰ ਪਤਾ ਲੱਗ ਗਿਆ ਸੀ ਹੁਣ ਇਹਨਾਂ ਦੀ ਕਮੇਟੀ ਇਸ ਗੱਲ ਦੀ ਪੜਤਾਲ ਕਰੇਗੀ ਕਿ ਸਾਂਝਾ ਟੀਵੀ ਨੂੰ ਕਿਵੇਂ ਪਹਿਲਾਂ ਪਤਾ ਲੱਗ ਗਿਆ ਕਿ ਬੀਬੀ 23 ਤਰੀਕ ਨੂੰ ਬਠਿੰਡੇ ਵਾਲੀ ਗੱਡੀ
0: ਸਭ ਤੋਂ ਵੱਡੀ ਗੱਲ ਸਰਦਾਰ ਕੁਲਦੀਪ ਸਿੰਘ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੁਹਾਡੀ ਇਹ ਗੱਲ ਸੱਚੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹਨੇ ਆਪ ਦੀ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਸੀਬੀਆਈ ਦੀ ਜਾਂਚ ਦੀ ਮੰਗ ਕਰ ਲਈ ਹੈ ਉਹਨਾਂ ਦੀ ਕਮੇਟੀ ਦੀ ਰਿਪੋਰਟ ਦੀ ਵੈਲਿਊ ਕੀ ਹੈ
1: ਵੈਲਿਊ ਕਿਉਂ ਨਹੀਂ
0: ਤੁਸੀਂ ਦੇਖੋ ਨਾ ਵੀ ਜੇ ਤੁਹਾਨੂੰ ਆਪਣੀ ਕਮੇਟੀ ਤੇ ਇੰਨਾ ਹੀ ਭਰੋਸਾ ਸੀ ਕਿ ਉਹ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰਿਪੋਰਟ ਦੇਵੇਗੀ ਫਿਰ ਤੁਹਾਨੂੰ ਸੀਬੀਆਈ ਦੇ ਕੋਲ ਜਾਣਾ ਹੀ ਨਹੀਂ ਚਾਹੀਦਾ ਫਿਰ ਤੁਹਾਨੂੰ ਪਹਿਲਾਂ ਆਪਣੇ ਤੌਰ ਤੇ ਸਾਫ਼ ਹੋਣਾ ਚਾਹੀਦਾ ਉਸ ਤੋਂ ਬਾਅਦ ਕਹਿਣਾ ਚਾਹੀਦਾ ਕਿ ਤੁਸੀਂ ਹੱਥ ਲਾ ਕੇ ਦਿਖਾਓ ਅਸੀਂ ਬਿਲਕੁਲ ਠੀਕ ਆ ਸਾਡੀ ਰਿਪੋਰਟ ਠੀਕ ਆ ਅਸੀਂ ਸਜ਼ਾ ਆਪ ਦੇਵਾਂਗੇ ਲੇਕਿਨ ਜਨਾਬ ਗੱਲ ਇਹ ਆ ਵੀ ਉਹਨਾਂ ਨੂੰ ਨਾ ਆਪਣੀ ਕਮੇਟੀ ਤੇ ਭਰੋਸਾ ਆ ਨਾ ਉਹਨਾਂ ਨੂੰ ਕਿਸੇ ਹੋਰ ਏਜੰਸੀ ਤੇ ਭਰੋਸਾ ਆ ਉਹਨਾਂ ਨੂੰ ਬੀਜੇਪੀ ਦੀ ਏਜੰਸੀ ਤੇ ਭਰੋਸਾ ਆ ਤਾਂ ਕਿ ਉਹ ਸਾਨੂੰ ਸੁਰੱਖਿਅਤ ਕੱਢ ਲੈ ਗਈ
1: ਲਓ ਜੀ ਕੱਲ ਤੱਕ ਮੈਂ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਇਸ ਕਰਕੇ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਤੇ ਇਧਰੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਮੇਰੇ ਹਮਨਾਮੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੋਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਤੁਹਾਡੀ ਬਣਾਈ ਹੋਈ ਸਿੱਟ ਦੀ ਰਿਪੋਰਟ ਨਸ਼ਰ ਕਰਨ ਬਾਅਦ ਇਹ ਅਨਾਊਂਸ ਕਰ ਦਿਓ ਕਿ ਸਾਡੀ ਸਿੱਟ ਦੀ ਰਿਪੋਰਟ ਦੇ ਉੱਤੇ ਅਸੀਂ 5 ਪੱਤਰਕਾਰਾਂ ਦੀ ਟੀਮ ਹੈ ਜਿਹੜੀ ਉਹਦੀ ਕਮੇਟੀ ਬਿਠਾ ਰਹੇ ਹਾਂ।

0: ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰੇਗੀ ਲੈ ਲਿਖ ਕੇ ਰੱਖ ਲਓ
1: ਗੱਲ ਨਾ ਕਰੋ
0: ਲਿਖ ਨਹੀਂ ਮੈਂ ਕਿਉਂ ਨਹੀਂ ਕਰਾਂ ਕਿਉਂ ਨਾ ਕਰਾਂ
1: ਲਿਖ ਕੇ ਮੈਂ ਕਹਿ ਰਿਹਾ
0: ਮੈਂ
1: ਕਿਹਾ ਫਿਰ ਤੁਹਾਨੂੰ ਚੇਅਰਮੈਨ ਬਣਾਉਣ ਤੁਹਾਨੂੰ ਚੇਅਰਮੈਨ ਬਣਾਉਣ ਸ਼ਰਤ ਇਹ ਹੈ ਉਸ ਕਮੇਟੀ ਦੀ
0: ਨਹੀਂ ਪਰ ਮੇਰੀ ਇਹ ਕੰਡੀਸ਼ਨ ਹੋਏਗੀ ਅੰਦਰ ਕੋਈ ਕੈਮਰਾ ਨਹੀਂ ਹੋਏਗਾ ਅੰਦਰ ਕੋਈ ਬੀਬੀ ਨਹੀਂ ਹੋਏਗੀ ਜਿਹੜੀਆਂ ਵੀਡੀਓ ਮੈਂ ਉਹਨਾਂ ਨੂੰ ਦਿਖਾਊਂਗਾ ਉਹ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਹੁਣ ਆਵਾਜ਼ਾਂ ਹੀ ਸੁਣ ਲੈਣ ਬਸ
1: ਉਹਨਾਂ ਕੋਲੇ ਪੱਤਰਕਾਰ ਬਥੇਰੇ ਆ
0: ਨਹੀਂ ਨਹੀਂ ਨਹੀਂ ਨਹੀਂ ਉਹ ਪੱਤਰਕਾਰਾਂ ਤੇ ਮੈਨੂੰ ਭਰੋਸਾ ਨਹੀਂ ਜਿਹੜੇ ਪੱਤਰਕਾਰ ਮੈਂ ਕਹਾਂਗਾ ਪੰਜ ਉਹਨਾਂ ਪੰਜ ਪੱਤਰਕਾਰਾਂ ਨੂੰ ਨਾਲ ਬਿਠਾ ਲਿਓ ਤੁਹਾਡਾ ਦਿਲ ਕੀਤਾ ਤੇ ਮੈਨੂੰ ਨਾਲ ਬਿਠਾ ਲਿਓ ਨਹੀਂ ਤਾਂ ਫਿਰ ਪੰਜ ਪੱਤਰਕਾਰ ਮੈਂ ਦਿਆਂਗਾ ਜੇ ਤੁਹਾਡਾ ਧੰਨਵਾਦ ਹੋਏਗਾ ਪੰਜਾਂ ਨੂੰ ਬਿਠਾ ਲਿਓ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਕਰ ਦਿੱਤਾ ਇੱਕ ਇੱਕ ਖੁਲਾਸਾ ਤੁਹਾਡਾ ਨਾ ਕਰ ਦਿੱਤਾ ਕਿ ਇਹ ਚੈੱਕ ਕਿਹਨੇ ਕੱਟਿਆ ਮੈਂ ਵੀ ਦੱਸ ਦੂ ਚੈੱਕ ਕੱਟਿਆ ਕਿਹਨੇ ਟ੍ਰਾਂਸਫਰ ਕਿਹਨੇ ਕੀਤੇ ਇਹ ਵੀ ਦੱਸ ਦੂ ਇਹ ਵੀ ਦੱਸ ਦੂ ਕਿਹੜੀ ਗੱਡੀ ਨੰਬਰ ਸੀ ਜਿਹੜੀ ਬੀਬੀ ਨੂੰ ਦਿੱਲੀ ਛੱਡ ਕੇ ਆਈ ਹੈ ਕਿਹੜਾ ਬੰਦਾ ਸੀ CISF ਦਾ ਉਹ ਵੀ ਦੱਸ ਦੂ ਇੱਕ ਇੱਕ ਚੀਜ਼ ਦੱਸੂ ਕਿਹੜੇ ਕਮਰੇ ਦੇ ਵਿੱਚ ਕਿੱਥੇ ਲੈ ਕੇ ਗਏ ਕਿਹੜੀ ਗੱਡੀ ਚ ਲੈ ਕੇ ਇਹ ਵੀ ਦੱਸੂਗਾ ਪਰ ਮੇਰਾ ਦਿਲ ਨਹੀਂ ਜੇ ਕਰਦਾ ਕਿਸੇ ਧੀ ਭੈਣ ਦੀ ਇਸ ਤਰ੍ਹਾਂ ਜਿਵੇਂ ਤੁਸੀਂ ਇੱਜ਼ਤਾਂ ਰੋਲ ਰਹੇ ਹੋ ਮੈਂ ਚਾਹੁੰਦਾ ਕਿ ਸਾਡੇ ਬੱਚੇ ਸਾਡੀ ਯੰਗ ਜਨਰੇਸ਼ਨ ਸਾਡਾ ਆਉਣ ਵਾਲਾ ਭਵਿੱਖ ਕਿਤੇ ਉਹਨਾਂ ਦਾ ਵਿਸ਼ਵਾਸ ਅਕਾਲ ਤਖ਼ਤ ਤੋਂ ਤੇ ਸਾਡੀਆਂ ਧਾਰਮਿਕ ਜਥੇਬੰਦੀਆਂ ਤੋਂ ਉੱਠ ਨਾ ਜਾਵੇ ਸਿੰਘ ਸਾਹਿਬਾ ਰੱਬ ਦਾ ਵਾਸਤਾ ਏ ਇਹਦੇ ਉੱਤੇ ਕੋਈ ਇਹੋ ਜਿਹੀ ਕਮੇਟੀ ਨਾ ਬਿਠਾਓ ਪੰਜ ਸਵਾਲ ਪੁੱਛੋ ਤੁਸੀਂ ਕਿ ਟਿਕਟ ਭੇਜੀ ਕਿ ਨਹੀਂ ਕੀ ਜਿਹੜਾ 50 ਲੱਖ ਦਾ ਪਹਿਲਾਂ 25 ਕਹਿੰਦੇ ਹੁਣ 50 ਤੇ ਆ ਗਿਆ 50 ਲੱਖ ਦਾ ਸੌਦਾ ਕਿਹਦੇ ਨਾਲ ਕਿਹਨੇ ਕੀਤਾ ਹੈ ਆ ਬੀਬੀ ਰੂਪ ਕੌਰ ਨੂੰ ਬਿਠਾ ਕੇ ਇੱਕ ਇੱਕ ਗੱਲ ਉਹਦੇ ਨਾਲ ਬਹਿ ਕੇ ਕਰ ਲਓ ਹੋਰ ਕੋਈ ਬੰਦਾ ਤੁਹਾਡਾ ਨਾ ਹੋਵੇ ਤੁਹਾਨੂੰ ਬੀਬੀ ਆਪਣਾ ਦੁਖੜਾ ਦੱਸੂਗੀ ਇੱਕ ਇੱਕ ਗੱਲ ਦੱਸੂ
1: ਅੱਛਾ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਸਾਰੀਆਂ ਗੱਲਾਂ ਦਾ
0: ਕਮੇਟੀ ਕਦ ਨਹੀਂ ਬਿਠਾਈ ਫਿਰ ਆ ਸਿੱਟ ਕਦ ਨਹੀਂ ਬਿਠਾਈ ਤੁਸੀਂ ਘੱਟਾ ਘੱਟਾ ਕਿਤੇ ਪਾਉਂਦੇ ਹੋ ਇਹੋ ਜਿਹੀਆਂ ਸਿੱਟਾਂ ਨੂੰ ਤਾਂ ਧੋਣੋ ਮਰੋੜ ਕੇ ਥੱਲੇ ਲੰਮੇ ਪਾ ਲਈਦਾ ਹੁੰਦਾ ਇੱਕ ਸਕਿੰਟ ਦੇ ਵਿੱਚ ਤੀਜਾ ਮਿੰਟ ਨਹੀਂ ਲੱਗਦਾ ਹੁੰਦਾ ਇਹ ਸਿੱਟਾਂ ਬਣਾਈਆਂ ਨੇ ਲੋਕਾਂ ਦੇ ਅੱਖਾਂ ਚ ਘੱਟਾ ਪਾਉਣ ਦੇ ਲਈ ਪਰ ਚਾਵਲਾ ਸਾਹਿਬ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਕਨੇਡਾ ਚ ਬੈਠੇ ਹੋ ਔਰ ਤੁਹਾਨੂੰ ਪਤਾ ਹੈ ਕਨੇਡਾ ਦੇ ਵਿੱਚ ਪੰਜਾਬੀਆਂ ਦੇ ਕੋਈ ਇੱਕ ਚੈਨਲ ਜਿਹੜਾ ਚੱਲਦਾ ਹੈ ਨਾ ਮੈਨੂੰ ਸਾਰਾ ਪਤਾ ਲੱਗ ਰਿਹਾ ਕਿ ਵਾਕਈ ਤੁਹਾਡੀ ਜਿਹੜੀ ਸਿਹਤ ਹੈ ਨਾ ਸਾਜ ਹੈ ਬਿਲਕੁਲ ਜੇ ਤੁਹਾਡੇ ਨਾਲ ਧੱਕਾ ਹੋਇਆ ਜੇ ਦੀ ਗੱਲ ਕੀਤੀ ਹੈ ਮੈਂ ਜੇ ਤੁਹਾਨੂੰ ਉਹ ਜਿਹੜਾ 50 ਲੱਖ ਰੁਪਇਆ ਵਰਤਣਾ ਸੀ ਤਿੰਨ ਸ਼ਖਸੀਅਤਾਂ ਨੂੰ ਜਿਹਨਾਂ ਦੇ ਲਈ ਵਰਤਿਆ ਜਾਣਾ ਸੀ ਇੱਕ ਤੁਸੀਂ ਹੋ ਇੱਕ ਹਰਪ੍ਰੀਤ ਸਿੰਘ ਇੱਕ ਹੋਰ ਹੈ ਜੇ ਮੈਂ ਜੇ ਸ਼ਬਦ ਨਾਲ ਕਹਿਤਾ ਜਿੰਨਾ ਕੁ ਮੈਨੂੰ ਪਤਾ ਲੱਗ ਰਿਹਾ ਅੰਦਰੂਨੀ ਸੂਤਰਾਂ ਤੋਂ ਤੇ ਤੁਸੀਂ ਹੁਣ ਬਾਹਰ ਆਉਣ ਲੱਗੇ ਡਰਦੇ ਕਿਉਂ ਜੇ ਤੁਹਾਡੇ ਕੋਲ ਮੇਰਾ ਨੰਬਰ ਨਹੀਂ ਤੁਹਾਡੇ ਕੋਲ ਮੇਰਾ ਨੰਬਰ ਹੈ ਨਹੀਂ ਤਾਂ ਤੁਹਾਡੇ ਮਿੱਤਰਾਂ ਤੋਂ ਪਤਾ ਕਰ ਲਿਓ ਸਾਰੀ ਦੁਨੀਆਂ ਨੂੰ ਪਤਾ ਮੇਰਾ ਨੰਬਰ ਕੀ ਹੈ ਮੇਰੇ ਨਾਲ ਸੰਪਰਕ ਕਰ ਲਿਓ ਤਾਂ ਜੋ ਖੁੱਲ੍ਹ ਕੇ ਆਪਾਂ ਗੱਲਬਾਤ ਕਰ ਸਕੀਏ ਤੁਸੀਂ ਆਪਣਾ ਦੁੱਖੜਾ ਦੱਸ ਸਕੋ ਕਿਉਂਕਿ ਇੱਕ ਨਹੀਂ ਤੁਹਾਡਾ ਵੱਡਾ ਲੀਡਰ ਛੱਡ ਕੇ ਬਾਕੀਆਂ ਦਾ ਪਲੰਦਾ ਜਿਹੜਾ ਸਭ ਤੋਂ ਮੁੱਖ ਲੀਡਰ ਹੈ ਉਹਦੀ ਵੀ ਖਬਰ ਆ 9 ਤੋਂ ਪਹਿਲਾਂ ਨਸ਼ਰ ਕਰ ਦਿਆਂਗੇ ਕਿ ਤੁਸੀਂ ਪੰਥ ਨਾਲ ਕੌਮ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਿਵੇਂ ਧੋਖਾ ਕੀਤਾ ਹੈ ਇਹ ਆਉਣ ਵਾਲੇ ਸਮੇਂ ਚੇਤੇ ਰੱਖਿਓ ਮੈਂ ਕਰੂੰਗਾ ਨਹੀਂ ਤਾਂ ਫਿਰ ਵੇਟ ਕਰਦੇ ਹਾਂ ਇੰਤਜ਼ਾਰ ਕਰਦੇ ਹਾਂ ਸਮਾਂ ਕੀ ਕਹਿੰਦਾ ਇਨਕੁਆਰੀਆਂ ਕੀ ਕਹਿੰਦੀਆਂ ਨੇ ਉਦੋਂ ਤੱਕ ਗੱਲਬਾਤ ਆਪਾਂ ਬਾਅਦ ਚ ਕਰਾਂਗੇ
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696

0: 87 617 46 96 Oasis Smile Medical Tuhadi Sehat Sadi Zimmewari 587-617-4696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लैके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचां च पए हो वीर जी की गल होगी
1: थक गए हैं घर लब लब के कैलगरी च घर खरीदना तो हुन बड़ा ही औखा
2: तुसी घर चंद्रमा ते लभदे होने कैलगरी च नहीं आ नोट करो नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लभ के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: 晚上十点
5: You are listening to Fairchild Radio CHKF FM 94.7, a multicultural radio station in Calgary.

0: 音乐元宇宙体验 Metaverse， Let's go！
1: Hello， 各位听众朋友，大家好，欢迎收听 MetaFan。

兄弟，咁点啊？唔好玩，唔系好玩，但都系要走噶。唔系，你听我讲，听我讲，真系要走啦。要走就要走，要够胆讲出

数字人生 Number 解码，究竟你俾嘅 Number 会解封边首嘅歌曲密码？即场开箱。

仲有一首嘅点唱歌嘅，摆喺最尾送上，嚟自一位 A 小姐嘅听众点唱。但系点唱系点俾边个咧？点俾 Rachel 同我、啊？

如果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐活道。

如果今天过得很辛苦，那就早点休息吧。今日一亿冲热水澡，蒸发掉白天所有烦恼。欢迎进入 Bambi 的音乐活道。

大极乐世界，那个寿命很长。法门真正不可思议，所以极乐世界

0: 啊，
1: 有一句言辞，我请你全心啊。
0: 咁就算了咩？
1: 你若非是跪下跪苦弟子，

我梦难寂，心事竟然然绝去罗根空捞胡巴并虽心小到访为平平准备蜜语甜言再思半令誓要绝回。

我要去回心转意，再惹头坏。燕女能求能相并。

要永远。

0: 你与佢身份不同，人哋又何必伤心呢？我还是家三妻四妾，本平常我就算爱佢，都系当佢为妾侍噶嘛。
1: 我都唔做啦。

最容易，你

林冲原来外飞卿，血似幽鼠又不成，若能现时一回逃入，精良更比拍剑精，精良更比拍剑精。

0: 太过不要打呀，
1: 不好就打，
0: 好打到乖啊，但真要打，
1: 要打要打，
0: 不然要打要打。

王昌，你死期到了啊！我心我可能奉了高衙内之命，将你介至野猪林内，将你一刀两断，又怪我们下手无情。兄弟，啊，玉手。

0: 全员准备，
1: 铁马
0: 烂寨，铁胆走狗，犯杀破队呀！

0: 谁人精兵
1: 铁马
0: 烂寨铁等走狗反杀破多呀。
2: 哎呀，老伯爷有命啊，老伯爷有命啊。
1: 念他这是奉命而来，并非元凶祸首呀。

全你们一枪采收。烂敌欲兴来迟，累你收。

你把我揍了。

情越长越快要放开，怕一拥抱难分开，为爱你占据你一生，比分手更残忍。若爱你却要你牺牲，怎么可算情深。

情越浓，越会化不开，看不清那未来。情越长，越快要放开，怕一拥抱难分开。

早8:39，目前嘅室外气温咧系摄氏9度。今日咧阳光普照，晏昼咧最高22度，冇落雨机会，今晚最低4度。

呢首歌咧嚟自容祖儿嘅全新派台作品，诶配合咧嚟紧嘅演唱会嘅，呢一首咧叫做《阳光普照》，8:46。

相信如果大家在一些不同网络的平台看过容祖儿这一张宣传的海报的话，都看到它充满着阳光气。

有咧自己咧都会绑呢一首歌，好开心嘅，好充满住咧正能量，诶，仲有少少放假嘅感觉添啊！吴业坤嘅呢一首《伤心到变形》。

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ $8 million ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ ਖੁਫੀਆ ਜਾਣਕਾਰੀ ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 lakh ਤੋਂ ਸ਼ੁਰੂ ਵਿਜ਼ਿਟ ਕਰੋ genesisland.com
3: The following program speaks to the South Asian community uniting the world for your listening pleasure at Fairchild Radio The multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ

0: इंश्योरेंस एक्टिव है। तुसी आज ही उन्हां नूं फोन करो ते जल्दी तो जल्दी गल करके कोई हल लब्भो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757।
1: मर्सिडीज बेंज कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: अपने घर दा दूजा ना आया सुकून ते कैनेडा च घर खरीदना एक वड्डी चुनौती।
3: घर खरीदण तो पहला इत्मीनान नाल किसे प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
3: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4096। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ

0: ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023-647-702-V23
3: लाइसेंस नंबर 10394
0: ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
4: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਅਕਤੂਬਰ ਮਹੀਨੇ ਦੀ 6 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਸ਼ ਆਵਰ ਵਿਦ ਜਲਾਲ, ਅਤੇ 9 ਵਜੇ ਜੋ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੁੰਦਾ ਹੈ ਉਹ ਕੁਛ ਦਿਨਾਂ ਵਾਸਤੇ ਨਹੀਂ ਹੋਵੇਗਾ, ਉਸ ਦੀ ਜਗ੍ਹਾ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਪ੍ਰੋਗਰਾਮ ਵਿੱਚ ਖਬਰਾਂ 'ਤੇ ਚਰਚਾ ਵੀ ਕਰਾਂਗੇ, ਹੋਰ ਇਨਫੋਰਮੇਸ਼ਨ ਵੀ ਸਾਂਝੀ ਕੀਤੀ ਜਾਵੇਗੀ, ਅਤੇ ਨਾਲ ਦੀ ਨਾਲ ਮੌਸਮ ਦੀ ਵੀ ਗੱਲ ਕਰਾਂਗੇ, ਮਾਰਕੀਟ ਦੀ ਵੀ ਗੱਲ ਕਰਾਂਗੇ। ਇਸ ਵਕਤ 19 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ ਟੈਂਪਰੇਚਰ। ਜੇ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ 4 ਡਿਗਰੀ, ਕੱਲ੍ਹ ਨੂੰ 14, ਉਸ ਤੋਂ ਅਗਲੇ ਦਿਨ 17 ਵੀਰਵਾਰ ਨੂੰ, ਅਤੇ ਸ਼ੁੱਕਰਵਾਰ ਨੂੰ ਹਲਕੀ ਫੁਲਕੀ ਬਾਰਿਸ਼ ਅਤੇ 11 ਡਿਗਰੀ, ਅਤੇ ਸਨਿਚਰਵਾਰ ਨੂੰ ਹਲਕੀ ਫੁਲਕੀ ਸਨੋਅ ਵੀ ਪੈ ਸਕਦੀ ਹੈ ਅਤੇ -5 ਵਾਂਗ ਮਹਿਸੂਸ ਹੋ ਸਕਦਾ ਹੈ। ਸੋ ਉਹ ਮੌਸਮ ਹੁਣ ਬਦਲ ਰਿਹਾ ਜੀ, ਅਤੇ ਆਉਂਦੇ ਹਫ਼ਤੇ ਵਿੱਚ ਭਾਵੇਂ ਪਲੱਸ ਵਿੱਚ ਟੈਂਪਰੇਚਰ ਹੋਵੇਗਾ, ਲੇਕਿਨ ਅਕਤੂਬਰ ਮਹੀਨੇ ਦੇ ਅੱਧ ਵੱਲ ਨੂੰ ਅਸੀਂ ਜਾ ਰਹੇ ਹਾਂ ਅਤੇ ਸਿਆਲ ਦੀ ਆਮਦ ਹੈ। ਸੋ ਮੌਸਮ ਬਦਲ ਰਿਹਾ ਜੀ, ਅਸੀਂ ਜਾਣਕਾਰੀ ਆਪ ਜੀ ਨਾਲ ਸਾਂਝੇ ਕਰਦੇ ਰਹਾਂਗੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿੱਚ ਅਮਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਕੀ ਕੈਨੇਡਾ ਵਿਰੋਧੀ ਹਮਲੇ ਕੁਛ ਸੀਰੀਅਸਲੀ ਜਿਹੜੇ ਨੇ ਉਹ ਕਰਨ ਦਾ ਸੋਚਦੇ ਨੇ। ਇਸ ਸੰਬੰਧੀ ਅਮਰੀਕਾ ਵਿੱਚ ਜੋ ਕੈਨੇਡੀਅਨ ਅਧਿਕਾਰੀ ਤਾਇਨਾਤ ਹਨ ਉਹ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਸਾਡੇ ਨਾਲ ਜਿਹੜੀ ਗੱਲਬਾਤ ਜੋ ਸਾਨੂੰ ਰਿਪੋਰਟਾਂ ਮਿਲਦੀਆਂ

ਨੇ ਉਹ ਕੋਈ ਚੰਗੀਆਂ ਨਹੀਂ। ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਦੇ ਵਿੱਚ ਇੱਕ ਸਕੂਲ ਵਿੱਚ ਇਸ ਸਾਲ ਫਰਵਰੀ ਮਹੀਨੇ ਸ਼ੂਟਿੰਗ ਹੋਈ ਸੀ। ਉਸ ਘਟਨਾ ਤੋਂ ਬਾਅਦ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਇੱਕ ਅਪਡੇਟ ਸਾਹਮਣੇ ਆਈ ਹੈ। ਇਸ ਸੰਬੰਧ ਵਿੱਚ ਅਮਰੀਕਾ ਦੇ ਵਾਸ਼ਿੰਗਟਨ ਤੋਂ ਅਮਰੀਕਨ ਪੁਲਿਸ ਨੇ ਇਸ ਘਟਨਾ ਦੇ ਨਾਲ ਜੁੜੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਅਗਲੀ ਖਬਰ ਵਿੱਚ ਕੈਨੇਡਾ ਵਿੱਚ ਅਸਾਈਲਮ ਅਪਲਾਈ ਕਰਨ ਵਾਲੇ ਲੋਕਾਂ ਲਈ ਅਪਡੇਟ ਹੈ। IRCC ਐਲਾਨ ਕਰਦੀ ਹੈ ਕਿ ਇਹਨਾਂ ਵੱਲੋਂ ਐਪਲੀਕੈਂਟਸ ਲਈ ਅਰਜ਼ੀਆਂ ਦੇਣ ਲਈ ਅਤੇ ਆਨਲਾਈਨ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਇਹਦੇ ਨਾਲ ਕੀ ਹੋਵੇਗਾ ਇਹਦੇ 'ਤੇ ਝਾਤ ਪਾਵਾਂਗੇ। ਕੈਨੇਡਾ ਸਰਕਾਰ ਨੇ ਡਿਫੈਂਸ ਲਈ ਬਾਇੰਗ ਜਿਹੜੀ ਹੈ ਰੱਖਿਆ ਦੀ ਖਰੀਦੋ ਫਰੋਖਤ ਨੂੰ ਤੇਜ਼ ਕਰਨ ਲਈ ਇੱਕ ਨਵੀਂ ਕਰਾਊਨ ਕਾਰਪੋਰੇਸ਼ਨ ਬਣਾਉਣ ਲਈ ਬਿੱਲ ਪੇਸ਼ ਕਰ ਦਿੱਤਾ ਹੈ। ਡਿਫੈਂਸ ਇਨਵੈਸਟਮੈਂਟ ਏਜੰਸੀ ਇਹ ਬਹੁਤ ਵੱਡਾ ਕਦਮ ਚੁੱਕਣ ਜਾ ਰਹੀ ਹੈ ਮਾਰਕਾਰਨੀ ਸਰਕਾਰ। ਹੋਰ ਖਬਰਾਂ ਵਿੱਚ ਕੈਨੇਡਾ ਦਾ ਵਪਾਰਕ ਵਾਧਾ ਟ੍ਰੇਡ ਸਰਪਲਸ ਕਿ ਜਿੰਨਾ ਸਮਾਨ ਕੈਨੇਡਾ ਦੂਸਰੇ ਮੁਲਕਾਂ ਤੋਂ ਲੈਂਦਾ ਹੈ ਅਤੇ ਜਿੰਨਾ ਦੂਸਰੇ ਨੂੰ ਵੇਚਦਾ ਹੈ ਉਸ ਦਾ ਅੰਤਰ ਜੇ ਸਰਪਲਸ ਦੇ ਵਿੱਚ ਹੋਵੇ ਭਾਵ ਕੈਨੇਡਾ ਨੇ ਜ਼ਿਆਦਾ ਸਮਾਨ ਵੇਚ ਲਿਆ ਹੋਵੇ ਤਾਂ ਉਹ ਸਰਪਲਸ ਕਹਾਉਂਦਾ ਹੈ। ਜੇ ਘੱਟ ਵੇਚਿਆ ਹੋਵੇ ਤਾਂ ਉਹ ਫਿਰ ਡੈਫੀਸਿਟ ਘਾਟਾ ਕਵਾਉਂਦਾ ਹੈ। ਅਗਸਤ ਮਹੀਨੇ ਦੀ ਰਿਪੋਰਟ ਬਹੁਤ ਵਧੀਆ ਆਈ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਟੋਰਾਂਟੋ ਦੇ ਵਿੱਚ ਘਰਾਂ ਦੀਆਂ ਕੀਮਤਾਂ 6 ਸਾਲਾਂ ਦੇ ਹੇਠਲੇ ਪੱਧਰ 'ਤੇ ਦੱਸੀਆਂ ਜਾ ਰਹੀਆਂ ਨੇ ਅਤੇ ਇਸ ਵੇਲੇ ਇਹ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ ਇਹਦੇ 'ਤੇ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ। ਹੋਰ ਖਬਰਾਂ ਵਿੱਚ ਕੈਨੇਡਾ ਦੇ ਵਿੱਚ ਜੋ ਸਟੈਲਕੋ ਸਟੀਲ ਦਾ ਪਲਾਂਟ ਹੈ ਉਸਨੇ ਵੱਡੀ ਪੱਧਰ 'ਤੇ ਕਾਮਿਆਂ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਸੀ ਅਤੇ ਇੰਡਸਟਰੀ ਮਿਨਿਸਟਰ ਮੈਲੇਨੀ ਜੋਲੀ ਇਸ ਗੱਲ ਤੋਂ ਨਾਰਾਜ਼ ਹੋ ਗਏ ਨੇ ਅਤੇ ਉਹਨਾਂ ਨੇ 5 ਦਿਨ ਦਿੱਤੇ ਨੇ ਇਸ ਕੰਪਨੀ ਦੇ ਮਾਲਕਾਂ ਨੂੰ ਕਿ ਕੋਈ ਨਾ ਕੋਈ ਪਲਾਨ ਸਾਡੇ ਸਾਹਮਣੇ ਲੈ ਕੇ ਆਓ। ਇਹ ਖਬਰਾਂ ਅੱਜ ਦੇ ਪ੍ਰੋਗਰਾਮ ਵਿੱਚ ਜੇ ਸਮਾਂ ਹੋਇਆ ਤਾਂ ਹੋਰ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਵਧੀਆ ਰੇਟ ਲੈਣ ਲਈ ਸੋਨਿਕ ਅਤੇ ਮਾਨਸ ਪਹੁਜਾ ਨਾਲ ਤੁਸੀਂ ਸੰਪਰਕ ਕਰੋ। ਉਹ ਕਹਿੰਦੇ ਨੇ ਕਿ ਜੇ ਤੁਸੀਂ ਟਰੱਕ ਓਨਰ ਓਪਰੇਟਰ ਹੋ ਜਾਂ ਆਪਣੀ ਕੰਪਨੀ ਹੈ ਤਾਂ ਅਸੀਂ ਤੁਹਾਨੂੰ ਇੰਸ਼ੋਰੈਂਸ ਦੇ ਬੈਸਟ ਰੇਟ ਦੇਵਾਂਗੇ। ਫੋਨ ਹੈ 587-832-1208 5878321208। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-9883 'ਤੇ ਕਾਲ ਕਰੋ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ। OSS ਸਮਾਈਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-687-4696। ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਡੀਜ਼ ਦੀ। ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਬਹੁਤ ਵਧੀਆ ਡੀਲ ਲੈ ਕੇ ਦੇ ਸਕਦੇ ਹਨ। ਮਰਸੀਡੀਜ਼ ਬੈਂਜ ਕੰਟਰੀ ਹਿਲਸ 'ਤੇ ਗੌਰਵ ਸ਼ਰਮਾ ਹੋਰਾਂ ਕੋਲ ਅਪਰੋਚ ਕਰੋ। ਇੰਸ਼ੋਰੈਂਸ ਦੀਆਂ ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਦਾ ਫੋਨ ਨੰਬਰ ਨੋਟ ਕਰੋ। ਫੋਨ ਹੈ 403-404-3500 ਅਤੇ ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਵਿੱਚ ਆਫਿਸ 'ਤੇ ਜਾ ਕੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਇਹ 24 ਘੰਟੇ 7 ਦਿਨ ਖੁੱਲ੍ਹਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਫੂਡ ਤੁਸੀਂ ਆਰਡਰ ਕਰੋ, ਡਿਲੀਵਰ ਕਰਵਾਓ ਜਾਂ ਜਾ ਕੇ ਬੈਠ ਕੇ ਖਾਓ। ਬਹੁਤ ਵਧੀਆ ਫੂਡ ਮਦਰ ਇੰਡੀਆ ਰੈਸਟੋਰੈਂਟ। ਫੋਨ 403-936-7777। ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਵਾਉਣ ਲਈ ਪਿਕਸਲ ਫੋਟੋ ਸਟੂਡੀਓ। ਇੱਥੇ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈ ਡੀ ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ ਸਵਰਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਅਤੇ ਫੈਮਿਲੀ ਫੋਟੋਜ਼, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਕਰ ਦੇਣਗੇ। ਜੇ ਤੁਹਾਡੇ ਕੋਲ ਕੋਈ ਡਿਜੀਟਲ ਫੋਟੋ ਹੈ ਤਾਂ ਤੁਸੀਂ ਉਹਨਾਂ ਕੋਲ ਲੈ ਜਾਓ। ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਵਾਜਬ ਰੇਟ ਵਿੱਚ ਉਹ ਪ੍ਰਿੰਟ ਕਰ ਦੇਣਗੇ। ਫੋਨ 403-947-0060

9470060 ਪਿਕਸਲ ਫੋਟੋ ਸਟੂਡੀਓ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ 28ਵੇਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਜੀ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਵਿੱਚ ਚਲਾਈ ਜਾਂਦੀ ਹੈ। ਕੈਲਗਰੀ ਵਿੱਚ ਵੀ ਇਹ ਬੜੇ ਲੰਬੇ ਸਮੇਂ ਤੋਂ ਕਾਰਜ ਹੋ ਰਿਹਾ, 28ਵੀਂ ਵਾਰ ਇਹ ਹੋ ਰਿਹਾ ਜੀ ਹੁਣ। ਅਤੇ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਵਿੱਚ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੌਸ਼ਨ ਕਰਨ ਦਾ ਇਹ ਮੌਕਾ। ਅਤੇ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ 3 ਵਾਰ ਖੂਨਦਾਨ ਕਰਨ ਦਾ ਇਸ ਵਾਰੀ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਇਹ ਸਾਰੇ ਸਨਿਚਰਵਾਰ ਨੂੰ ਤੁਸੀਂ ਖੂਨਦਾਨ ਕਰ ਸਕਦੇ ਹੋ। ਅਤੇ ਇਸ ਸੰਬੰਧੀ ਜੇ ਤੁਸੀਂ ਬੁਕਿੰਗ ਕਰਵਾਉਣੀ ਹੈ ਤਾਂ ਬਿੱਲ ਕਾਲ ਹੋਣ ਨਾਲ 403-617-9045 4036179045 'ਤੇ ਸੰਪਰਕ ਕਰ ਸਕਦੇ ਹੋ ਜੀ। 403-617-9045 ਬਿੱਲ ਕਾਲ ਹੋਣ ਨਾਲ ਸੰਪਰਕ ਕਰ ਸਕਦੇ ਹੋ। ਖੂਨਦਾਨ ਕਰੋ, ਸਿੱਖ ਨੇਸ਼ਨ 1984 ਦੇ ਕਤਲੇਆਮ ਦੀ ਯਾਦ ਦੇ ਵਿੱਚ ਇਹ ਜਿਹੜਾ ਖੂਨਦਾਨ ਜਿਹੜੇ ਹਰ ਸਾਲ ਇਹ ਕੈਂਪ ਲਾਏ ਜਾਂਦੇ ਨੇ। ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਖਬਰਾਂ ਦੇ ਨਾਲ ਅੱਗੇ ਵੱਧਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਮਾਰਕੀਟ 'ਤੇ ਝਾਤ ਪਾਉਂਦੇ ਹਾਂ ਜੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਭਗ ਉੱਥੇ ਕੀ ਨੇ ਜਿੱਥੇ ਕੱਲ੍ਹ ਦੱਸੀਆਂ ਸੀ, ਜਾਂ ਥੋੜ੍ਹੀ ਬਹੁਤੀ ਗਿਰਾਵਟ ਹੀ ਕਹਿ ਸਕਦੇ ਹਾਂ। $90 ਪਰ ਬੈਰਲ ਦੇ ਲਾਗੇ WTI ਕਰੂਡ ਆਇਲ ਜੋ ਹੈ ਜੀ ਹੈਵੀ ਆਇਲ ਉਹ ਟ੍ਰੇਡ ਹੋ ਰਿਹਾ, ਅਤੇ $101 ਪਰ ਬੈਰਲ ਦੇ ਲਾਗੇ ਛਾਗੇ ਜੋ ਬ੍ਰੈਂਟ ਕਰੂਡ ਹੈ ਉਹ ਟ੍ਰੇਡ ਹੋ ਰਿਹਾ। ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1.42 $1.42 ਕੈਨੇਡੀਅਨ, ਇੱਕ ਕੈਨੇਡੀਅਨ ਦੇ ਤੁਹਾਨੂੰ ਸਿਰਫ 70 ਸੈਂਟ ਅਮਰੀਕਾ ਦੇ 70 ਸੈਂਟਸ ਜਿਹੜੇ ਨੇ ਅਮੈਰੀਕਨ ਮਿਲਣਗੇ। ਇੱਕ ਅਮਰੀਕਨ ਦੇ 96 ਰੁਪਏ 40 ਪੈਸੇ $96.40, ਅਤੇ ਇੱਕ ਕੈਨੇਡੀਅਨ ਦੇ $67.83 $67.83 ਤੁਹਾਨੂੰ ਮਿਲਣਗੇ ਜੀ। ਖਬਰਾਂ 'ਤੇ ਅੱਗੇ ਵੱਧਦੇ ਹਾਂ, ਖਬਰਾਂ 'ਤੇ ਝਾਤ ਪਾਉਂਦੇ ਹਾਂ। ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਅਤੇ ਵਪਾਰਕ ਮੁੱਦਿਆਂ 'ਤੇ ਇੱਕ ਖੁਲਾਸਾ ਜਿਹੜਾ ਹੋਇਆ ਜੀ, ਉਹ ਹਾਊਸ ਆਫ ਕਾਮਨਜ਼ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੂੰ ਇਨਫੋਰਮੇਸ਼ਨ ਦਿੱਤੀ ਗਈ ਕਿ ਕਈ ਅਮਰੀਕੀ ਅਧਿਕਾਰੀ ਜਿਹੜੇ ਨੇ ਅਫੀਸ਼ਲਸ ਨੇ, ਉਹਨਾਂ ਨੇ ਪ੍ਰਾਈਵੇਟ ਤੌਰ 'ਤੇ ਨਿੱਜੀ ਤੌਰ 'ਤੇ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਕੈਨੇਡਾ ਪ੍ਰਤੀ ਅਪਣਾਏ ਜਾ ਰਹੇ ਹਮਲਾਵਰ ਰੁੱਖ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਹੁਣ ਵਿਦੇਸ਼ ਮਾਮਲਿਆਂ ਦਾ ਜਿਹੜਾ ਕੈਨੇਡਾ ਸਰਕਾਰ ਦਾ ਵਿਭਾਗ ਹੈ ਗਲੋਬਲ ਅਫੇਅਰਸ ਕੈਨੇਡਾ, ਉਹਨਾਂ ਦੇ ਨੌਰਥ ਅਮਰੀਕਾ ਦੇ ਡਾਇਰੈਕਟਰ ਜਨਰਲ ਨੋਇਲ ਕ੍ਰੋਨਿਨ, ਉਹਨਾਂ ਨੇ ਮੈਂਬਰ ਪਾਰਲੀਮੈਂਟਾਂ ਨੂੰ ਦੱਸਿਆ ਕਿ ਅਮਰੀਕਾ ਵਿੱਚ ਜਿਹੜੇ ਕੈਨੇਡੀਅਨ ਡਿਪਲੋਮੈਟ ਇਸ ਵੇਲੇ ਉੱਥੇ ਕੰਮ ਕਰ ਰਹੇ ਨੇ, ਉਹਨਾਂ ਨੇ ਅਮਰੀਕਾ ਦੇ ਪੋਲੀਟੀਸ਼ੀਅਨਾਂ ਦੇ ਨਾਲ, ਬਿਜ਼ਨਸ ਲੀਡਰਾਂ ਦੇ ਨਾਲ ਮੀਟਿੰਗਸ ਬਹੁਤ ਸਾਰੀਆਂ ਕੀਤੀਆਂ ਅਤੇ ਕਰ ਰਹੇ ਨੇ। ਪਰ ਉਹ ਕਹਿੰਦੇ ਕਿ ਬਹੁਤੇ ਅਮਰੀਕਨ ਜਿਹੜੇ ਅਫੀਸ਼ਲਸ ਨੇ ਉਹ ਪਬਲਿਕਲੀ ਕੁਛ ਨਹੀਂ ਬੋਲਦੇ, ਪਰ ਅੰਦਰ ਖਾਤੇ ਪ੍ਰਾਈਵੇਟਲੀ ਉਹਨਾਂ ਨੂੰ ਦੱਸਦੇ ਨੇ ਕਿ ਸਾਨੂੰ ਚਿੰਤਾ ਹੈ। ਕ੍ਰੋਨਿਨ ਜਿਹੜੇ ਨੇ ਜੀ ਡਾਇਰੈਕਟਰ ਜਨਰਲ ਗਲੋਬਲ ਅਫੇਅਰਸ ਦੇ, ਉਹ ਕਹਿੰਦੇ ਨੇ ਕਿ ਅਮਰੀਕਾ ਅਤੇ ਆਮ ਲੋਕਾਂ ਦੇ ਵੱਖ ਵੱਖ ਖੇਤਰਾਂ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਦਵੱਲੇ ਸੰਬੰਧਾਂ ਦੀ ਅਤੇ ਸੁਰੱਖਿਆ ਦੀ ਭਾਈਵਾਲੀ ਨੂੰ ਲੈ ਕੇ ਲੋਕਾਂ ਵਿੱਚ ਸਮਰਥਨ ਵੀ ਹੈ, ਸਪੋਰਟ ਵੀ ਹੈ ਅਤੇ ਪਿਆਰ ਵੀ ਹੈ, ਸਾਂਝ ਹੈ। ਸੋ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਅਤੇ ਵਾਸ਼ਿੰਗਟਨ ਵਿਚਲੇ ਅਧਿਕਾਰੀਆਂ ਵਿਚਕਾਰ ਗੱਲਬਾਤ ਪਿਛਲੇ ਅਗਸਤ ਮਹੀਨੇ ਵਿਚਾਲੇ ਰੋਕ ਦਿੱਤੀ ਗਈ ਸੀ, ਅਤੇ ਕਾਰਨੀ ਦੇ ਮੁਤਾਬਕ ਡੋਨਲਡ ਟਰੰਪ ਨੇ ਇਹੋ ਜਿਹੀਆਂ ਸ਼ਰਤਾਂ ਕੁਛ ਰੱਖੀਆਂ ਜਿਸ ਵਿੱਚ ਇਹ ਵੀ ਸੀ ਕਿ ਕੈਨੇਡਾ ਕਿਸ ਦੇ ਨਾਲ ਵਪਾਰ ਕਰ ਸਕਦਾ ਹੈ ਅਤੇ ਕਿਸ ਨਾਲ ਨਹੀਂ, ਜਿਸ 'ਤੇ ਅਮਰੀਕਾ ਦਾ ਕੰਟਰੋਲ ਹੋਵੇ। ਸੋ ਇਹ ਵੀ ਇੱਕ ਸ਼ਰਤ ਹੈ, ਅਤੇ ਜਿਸ ਗੱਲ ਦੇ ਬਾਰੇ ਪੀਅਰ ਪੋਲੀਆ ਵਾਰ ਵਾਰ ਪ੍ਰਾਈਮ ਮਿਨਿਸਟਰ ਨੂੰ ਇਹ ਕਹਿ ਰਿਹਾ ਸੀ ਕਿ ਦੱਸੋ ਸਾਨੂੰ ਗੱਲ ਕੀ ਹੈ, ਦੱਸੋ ਸਾਨੂੰ ਗੱਲ ਕੀ ਹੈ, ਗੱਲ ਵਿਚਾਲੇ ਕਿਉਂ ਰੁਕ ਗਈ ਹੈ। ਸੋ ਇਹ ਸ਼ਰਤ ਕਿ ਅਸੀਂ ਦੱਸਾਂਗੇ ਕਿ ਤੁਸੀਂ ਕਿਹਦੇ ਹੋਰ ਕੰਟਰੀ, ਕਿਸ ਕੰਟਰੀ ਦੇ ਨਾਲ ਵਪਾਰ ਕਰਨਾ ਹੈ ਕਿ ਨਹੀਂ ਕਰਨਾ। ਡੋਨਲਡ ਟਰੰਪ ਕੱਲ੍ਹ ਫਿਰ ਉਹਨਾਂ ਨੇ ਪ੍ਰੈਸ ਰਿਪੋਰਟਰਾਂ ਨਾਲ ਗੱਲਬਾਤ ਕੀਤੀਆਂ ਕਰਦਿਆਂ ਕੈਨੇਡਾ 'ਤੇ ਫਿਰ ਉਹਨਾਂ ਨੇ ਬੜੇ ਸਟਰੋਂਗ ਕਮੈਂਟ ਕੀਤੇ, ਸਖ਼ਤ ਟਿੱਪਣੀਆਂ। ਇਹ ਕਿਹਾ ਕਿ ਕੈਨੇਡਾ ਵਾਲੇ ਅਮਰੀਕਾ ਨਾਲ ਬਹੁਤ ਮਾੜਾ ਸਲੂਕ ਕਰਦੇ ਨੇ, ਅਤੇ 4 ਨਵੰਬਰ ਨੂੰ ਅਮਰੀਕਾ ਦੇ ਵਿੱਚ ਮਿਡ ਟਰਮ ਚੋਣਾਂ ਹੋਣ ਜਾ ਰਹੀਆਂ ਨੇ,
ਤੇ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਘੱਟ ਨਜ਼ਰ ਆ ਰਹੇ ਨੇ।

ਪਰ ਕੈਨੇਡੀਅਨ ਅਧਿਕਾਰੀ ਇਹ ਕਹਿੰਦੇ ਨੇ ਕਿ ਬਾਰਡਰ ਦੇ ਆਰ ਪਾਰ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਤੇ ਹੋਰ ਡੋਮੈਸਟਿਕ ਪੱਧਰ ਤੇ ਕੁਛ ਜਿਹੜੇ ਸਹਿਯੋਗ ਜਿਹੜੇ ਨੇ ਮਜ਼ਬੂਤ ਗੱਲਾਂ ਤੇ ਉਹ ਬਣੇ ਹੋਏ ਨੇ, ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਤੇ ਅਲਾਸਕਾ ਵਾਸ਼ਿੰਗਟਨ ਵਿਚਾਲੇ ਇਹ ਮਜ਼ਬੂਤ ਨੇ। ਪਰ ਇਹ ਜੋ ਅਮਰੀਕਨ ਅਧਿਕਾਰੀਆਂ ਦੀ ਚਿੰਤਾ ਹੈ ਉਹ ਕਿਸ ਤਰ੍ਹਾਂ ਦੀ ਹੈ? ਜਿਵੇਂ ਮਾਰਕ ਕਾਰਨੀ ਨੇ ਵੀ ਇਸ਼ਾਰਾ ਕੀਤਾ ਸੀ ਕਿ ਭਾਵੇਂ ਕਿ ਸਾਨੂੰ ਨਹੀਂ ਲੱਗਦਾ ਕਿ ਅਮਰੀਕਾ ਕੋਈ ਸਖ਼ਤ ਕਾਰਵਾਈ ਵੀ ਜਾਂ ਫੌਜੀ ਕਾਰਵਾਈ ਵੀ ਕੈਨੇਡਾ 'ਤੇ ਕਰ ਸਕਦਾ, ਪਰ ਸਾਨੂੰ ਤਾਂ ਤਿਆਰ ਰਹਿਣਾ ਚਾਹੀਦਾ ਨਾ, ਅਤੇ ਉਸ ਲਈ ਤਿਆਰ ਨਾ ਰਹਿਣਾ ਇੱਕ ਮੂਰਖਤਾ ਹੋਵੇਗੀ, ਇਹ ਮਾਰਕ ਕਾਰਨੀ ਹੋਣਾ ਨੇ ਕਿਹਾ ਸੀ। ਸੋ ਉਸ ਪਾਸੇ ਵੱਲ ਨੂੰ ਇਸ਼ਾਰਾ ਜਾਂਦਾ ਹੈ ਕਿ ਕਿਹੜੀ ਗੱਲੋਂ ਚਿੰਤਤ ਨੇ ਉਹ ਅਧਿਕਾਰੀ ਕਿ ਕੱਲ੍ਹ ਨੂੰ ਜਦੋਂ ਡੋਨਲਡ ਟਰੰਪ ਪ੍ਰੈਜੀਡੈਂਟ ਨਹੀਂ ਹੋਣਗੇ ਯੂ ਐਸ ਏ ਦੇ, ਤਾਂ ਫਿਰ ਅਮਰੀਕਨਾਂ ਦਾ ਵਿਹਾਰ ਕੈਨੇਡਾ ਦੇ ਨਾਲ ਕਿਹਾ ਵਜਾ ਹੋਵੇਗਾ? ਕੈਨੇਡਾ ਵਾਲਿਆਂ ਨੇ ਹੁਣ ਤੱਕ ਕੀ ਮਾੜਾ ਕੀਤਾ? ਅਤੇ ਵਾਰ ਵਾਰ ਅਮਰੀਕਨ ਪ੍ਰੈਜੀਡੈਂਟ ਦਾ ਇਹ ਕਹਿਣਾ ਕਿ ਤੁਸੀਂ ਸਾਨੂੰ ਬਹੁਤ ਬੈਡ ਟ੍ਰੀਟ ਕੀਤਾ ਅਤੇ ਲੁੱਟਿਆ ਸਾਨੂੰ ਇੱਕ ਕਿਸਮ ਦਾ, ਅਤੇ ਅਸੀਂ ਤੁਹਾਨੂੰ 100 ਬਿਲੀਅਨ ਦੀ, 150 ਬਿਲੀਅਨ ਦੀ, 200 ਬਿਲੀਅਨ ਦੀ ਸਬਸਿਡੀ ਦਿੰਦੇ ਰਹੇ ਹਾਂ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਖੈਰ ਇਸ ਦੀਆਂ ਜਿਉਂ ਜਿਉਂ ਰਿਪੋਰਟਾਂ ਆਉਣਗੀਆਂ ਜੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ। ਅਗਲੀ ਖਬਰ ਵੱਲ ਚੱਲਦੇ ਹਾਂ। ਫਰਵਰੀ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟ੍ਰਿੰਬਲਰ ਰਿਜ ਦੇ ਵਿੱਚ ਸਕੂਲ ਦੇ ਵਿੱਚ ਗੋਲੀਕਾਂਡ ਹੋਇਆ, ਕਤਲੇਆਮ ਹੋਇਆ, ਇਸ ਤੋਂ ਬਾਅਦ ਕੇਸ ਤੇ ਚੱਲ ਰਿਹਾ, ਪਰ AI ਕੰਪਨੀਆਂ ਤੇ ਵੀ ਗਾਜ ਡਿੱਗੀ ਤੇ ਉਹਨਾਂ ਤੇ ਵੀ ਸਵਾਲ ਉੱਠੇ ਕਿ ਉਹਨਾਂ ਦਾ ਰੋਲ ਕੀ ਸੀ। ਜੇ ਕੋਈ ਹਮਲਾ ਕਰਨ ਦਾ ਸੋਚ ਰਿਹਾ ਸੀ ਤਾਂ ਉਸਦੀ ਪ੍ਰੋਪਰ ਰਿਪੋਰਟਿੰਗ ਜਿਹੜੀ ਹੈ ਉਹ, ਜੇ ਉਹਨਾਂ ਦੇ ਜਿਹੜੇ AI ਦੇ ਪਲੇਟਫਾਰਮ ਨੇ ਉਹਨਾਂ ਨੂੰ ਪਤਾ ਸੀ ਕਿ ਕੋਈ ਇਸ ਤਰ੍ਹਾਂ ਦੇ ਸਵਾਲ ਸਾਨੂੰ ਕਰ ਰਿਹਾ ਅਤੇ ਜਾਣਕਾਰੀ ਇਕੱਠੀ ਕਰ ਰਿਹਾ ਅਤੇ ਉਹਨਾਂ ਨੇ ਰਿਪੋਰਟ ਕਿਉਂ ਨਹੀਂ ਕੀਤਾ? ਸੋ ਇਸ ਮਾਮਲੇ ਦੇ ਵਿੱਚ ਜੋ ਜੋ ਹੁਣ ਚੱਲ ਰਿਹਾ ਹੈ, ਜੋ ਜੋ ਅਦਾਲਤ ਦੇ ਵਿੱਚ ਚੱਲ ਰਿਹਾ ਉਹ ਤਾਂ ਵੱਖਰੀ ਚੀਜ਼ ਹੈ, ਅਤੇ ਉਹ ਜਿਨ੍ਹਾਂ ਦੇ ਬੱਚੇ ਮਾਰੇ ਗਏ ਅਤੇ ਜਿਹੜੇ ਲੋਕ ਉੱਥੇ ਮਾਰੇ ਗਏ ਉਹਨਾਂ ਦੇ ਜ਼ਿੰਦਗੀ ਭਰ ਲਈ ਜਿਹੜੇ ਜ਼ਖਮ ਉਹਨਾਂ ਦੇ ਬਣ ਗਏ ਨੇ, ਉਹਨਾਂ ਲਈ ਤਾਂ ਕੋਈ ਰਾਹਤ ਵਾਲੀ ਖਬਰ ਨਹੀਂ ਹੈ ਅਜੇ ਤੱਕ, ਨਾ ਹੀ ਕੋਈ ਹੋ ਸਕਦੀ ਹੈ। ਪਰ ਅਮਰੀਕਾ ਤੋਂ ਇਹ ਇਨਫੋਰਮੇਸ਼ਨ ਆਈ ਹੈ ਕਿ ਵਾਸ਼ਿੰਗਟਨ ਦੇ ਬੈਲਿੰਗਮ ਦੇ ਰਹਿਣ ਵਾਲੇ 30 ਸਾਲਾਂ ਦੇ ਜੇਮਸ ਕੋਡੀ ਬ੍ਰਾਇੰਟ ਨੂੰ ਅਰੈਸਟ ਕੀਤਾ ਅਤੇ ਉਹਦੇ ਵਿਰੁੱਧ ਕਤਲ ਦੀ ਸਾਜ਼ਿਸ਼ ਦੇ ਦੋਸ਼ ਲੱਗੇ ਨੇ। ਫੈਡਰਲ ਪ੍ਰੋਸੀਕਿਊਟਰ ਕਹਿੰਦੇ ਨੇ ਕਿ ਮੁਲਜ਼ਮ ਨੇ 10 ਫਰਵਰੀ ਨੂੰ ਟੰਬਲਰ ਰਿਜ ਵਿੱਚ ਇਸ ਖੌਫਨਾਕ ਕਾਂਡ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਹਮਲਾਵਰ ਜੈਸੀ ਵੇਨ ਰੂਟਸਲਾਰ ਨਾਲ ਕੰਟੈਕਟ ਰੱਖਿਆ ਸੀ ਅਤੇ ਇਸ ਵਿਅਕਤੀ ਨੇ ਹਮਲਾਵਰ ਨੂੰ ਸਲਾਹ ਦੇ ਕੇ ਪੈਸੇ ਵੀ ਮੁਹੱਈਆ ਕਰਵਾ ਕੇ ਅਤੇ ਔਨਲਾਈਨ ਬ੍ਰੌਡਕਾਸਟ ਦੇ ਕਰਨ ਦੇ ਵਿੱਚ ਸਹਿਮਤੀ ਦੇ ਕੇ ਉਹਦੀ ਮਦਦ ਕੀਤੀ ਅਤੇ ਹੌਸਲਾ ਵਧਾਇਆ, ਭਾਵ ਕਿ ਹੱਲਾਸ਼ੇਰੀ ਦੇਣ ਲਈ ਇਹ ਵਿਅਕਤੀ ਜ਼ਿੰਮੇਵਾਰ ਹੈ, ਇਹ ਦੱਸਿਆ ਜਾ ਰਿਹਾ ਅਜੇ ਤੱਕ ਤਾਂ ਕੇਸ ਚੱਲੇਗਾ। ਸੋ ਇਹ ਇੱਕ ਨਵਾਂ ਐਂਗਲ ਇਸ ਦੇ ਵਿੱਚ ਆਇਆ ਕਿ ਇਸ ਦੇ ਵਿੱਚ ਹੁਣ ਉਹ AI ਐਂਗਲ ਨਹੀਂ ਹੈ, ਹੁਣ ਇਹ ਵਿਅਕਤੀ ਜ਼ਿੰਮੇਵਾਰ ਹੈ। ਇਹ ਸਾਰੀਆਂ ਗੱਲਾਂ ਦੇ ਪਰਤਾਂ ਹੌਲੀ ਹੌਲੀ ਖੁੱਲਣਗੀਆਂ, ਪਰ ਅਜੇ ਸਿਰਫ ਆਹ ਇੱਕ ਅਪਡੇਟ ਆ ਜਿਹੜੀ ਆਪ ਜੀ ਨੇ ਸਾਂਝੀ ਕੀਤੀ ਹੈ। ਅਤੇ ਯਾਦ ਉੱਦਾਂ ਵੈਸੇ ਕਰਵਾ ਦਈਏ ਕਿ ਇਹ ਟ੍ਰਿੰਬਲਰ ਰਿਜ ਸੈਕੰਡਰੀ ਸਕੂਲ ਅਤੇ ਉਹਦੇ ਲਾਗੇ ਦੇ ਇੱਕ ਘਰ ਦੇ ਵਿੱਚ 9 ਮੌਤਾਂ ਹੋਈਆਂ ਸੀ ਅਤੇ 25 ਤੋਂ ਵੱਧ ਲੋਕ ਜ਼ਖਮੀ ਹੋਏ ਸੀ, ਅਤੇ ਕੈਨੇਡਾ ਵਿੱਚ 2020 ਤੋਂ ਬਾਅਦ ਸਭ ਤੋਂ ਵੱਡਾ ਇਹ ਮੈਸ ਸ਼ੂਟਿੰਗ ਸੀ। ਅਤੇ ਇਹ ਹਮਲਾਵਰ ਮਹਿਲਾ ਜਿਹੜੀ ਸੀਗੀ ਜੀ ਜੈਸੀ ਵੇਨ ਰੂਟਸਲਾਰ ਉਹ ਵੀ ਮਾਰੀ ਗਈ ਹੈ, ਆਪਣੇ ਆਪ ਨੂੰ ਵੈਸੇ ਗੋਲੀ ਮਾਰ ਲਈ ਸੀ। ਪਰ ਇੱਕ ਛੋਟੇ ਜਿਹੇ ਭਾਈਚਾਰੇ ਲਈ ਅਤੇ ਕੈਨੇਡਾ ਵਰਗੇ ਸ਼ਾਂਤਮਈ ਮੁਲਕ ਲਈ ਇਹ ਬਹੁਤ ਵੱਡੀ ਖਬਰ ਸੀ ਅਤੇ ਜਿਸ ਨੇ ਹਿਲਾ ਕੇ ਰੱਖ ਦਿੱਤਾ ਸੀ ਅਤੇ ਪੂਰੀ ਦੁਨੀਆ ਵਿੱਚ ਇਹ ਚਰਚਾ ਹੋਈ ਸੀ। ਕੈਨੇਡਾ ਵਿੱਚ ਅਸਾਈਲਮ ਅਪਲਾਈ ਕਰਨ ਵਾਲੇ ਲੋਕਾਂ ਲਈ ਇੱਕ ਅਪਡੇਟ IRCC ਨੇ ਦਿੱਤੀ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਰਜ਼ੀਆਂ ਜਮ੍ਹਾਂ ਕਰਵਾਉਣ ਦੇ ਜਿਹੜੇ ਕੁਛ ਔਨਲਾਈਨ ਰੂਲਸ ਨੇ ਉਹਨਾਂ ਵਿੱਚ ਚੇਂਜਸ ਨੇ, ਉਹਨਾਂ 'ਚ ਤਬਦੀਲੀਆਂ। ਹੁਣ IRCC ਇਹ ਕਹਿੰਦੀ ਕਿ ਰਿਫਿਊਜੀ ਪ੍ਰੋਟੈਕਸ਼ਨ ਕਲੇਮ ਲਈ ਨਵਾਂ ਔਨਲਾਈਨ ਪੋਰਟਲ ਫਾਰਮ ਜਿਹੜਾ ਉਹ 3 ਨਵੰਬਰ ਤੋਂ ਲਾਗੂ ਹੋ ਜਾਵੇਗਾ। ਹੁਣ ਇਹ ਔਨਲਾਈਨ ਪੋਰਟਲ ਫਾਰਮ ਕੀ ਹੈ ਇਹ ਤੇ ਜਿਹੜਾ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ, ਪਰ ਇਹਦੇ ਪਿੱਛੇ ਬਿੱਲ C-12 ਹੈ, ਉਹਨੂੰ ਕਹਿੰਦੇ ਨੇ ਕਿ ਸਟਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਜ਼ ਐਕਟ।

0: ਮਾਰਚ ਐਸੇ ਸਾਲ ਇਹਦੇ ਵਿੱਚ ਮਨਜ਼ੂਰੀ ਮਿਲੀ ਇਹਨੂੰ ਅਤੇ ਇਹਦਾ ਮਕਸਦ ਇਹ ਹੈ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਵਧੀਆ ਸਟਰੋਂਗ ਅਤੇ ਉਸਨੂੰ ਥੋੜ੍ਹਾ ਐਫੀਸ਼ੈਂਟ ਬਣਾਉਣਾ ਸੁਚਾਰੂ ਕਹਿ ਲਓ ਸੋ ਇਹ ਜੇ ਕਿਸੇ ਨੇ ਆਈ ਆਰ ਸੀ ਸੀ ਪੋਰਟਲ 'ਤੇ ਆਪਣੀ ਜਿਹੜੀ ਅਸਾਈਲਮ ਦੀ ਅਰਜ਼ੀ ਪਹਿਲਾਂ ਹੀ ਰੱਖੀ ਹੈ ਸ਼ੁਰੂ ਕੀਤੀ ਹੈ ਅਤੇ ਸਬਮਿਟ ਨਹੀਂ ਕੀਤੀ ਉਹ 2 ਨਵੰਬਰ ਰਾਤ 12 ਵਜੇ ਤੱਕ ਈਸਟਰਨ ਟਾਈਮ ਦੇ ਹੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਨੇ ਜੇ ਡੈਡਲਾਈਨ ਮਿਸ ਹੋ ਜਾਵੇ ਤਾਂ 3 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਨਵੇਂ ਪੋਰਟਲ ਦੇ ਥਰੂ ਹੀ ਕੰਮ ਕਰਨਾ ਪਏਗਾ ਹੁਣ ਨਵਾਂ ਪੋਰਟਲ ਕੀ ਹੈ ਇਸ ਵਿੱਚ ਕੁਛ ਵਾਧੂ ਸਵਾਲ ਐਡੀਸ਼ਨਲ ਕੁਐਸਚਨ ਹੈਗੇ ਨੇ ਜੋ ਪੁਰਾਣੇ ਫਾਰਮ 'ਚ ਹੈ ਨਹੀਂ ਸੇਵ ਕੀਤਾ ਡਾਟਾ ਜਿਹੜਾ ਹੈ ਉਹ ਜਿਹੜੇ ਇਨਕੰਪਲੀਟ ਫਾਰਮ ਨੇ ਉਹ ਇੱਕ ਤਾਂ ਉਹ ਉਮੇਰ ਹੈਗਾ ਅਤੇ ਨਵੇਂ ਸਿਸਟਮ ਵਿੱਚ ਕੈਰੀ ਓਵਰ ਉਹਨੂੰ ਹੋਵੇਗਾ ਦੁਬਾਰਾ ਉਹਦੀ ਜਿਹੜੀ ਇਨਕੁਆਇਰੀ ਹੈ ਪਰ ਪੁਰਾਣਾ ਡਾਟਾ ਮੌਜੂਦ ਰਹੇਗਾ ਅਤੇ ਨਵੇਂ ਸਿਸਟਮ ਦੇ ਮੁਤਾਬਕ ਜਿਹੜੇ ਕਲੇਮੈਂਟ ਨੇ ਜੋ ਕਲੇਮ ਕਰਦੇ ਨੇ ਉਹਨਾਂ ਨੂੰ ਪੁਰਾਣੇ ਜਵਾਬਾਂ ਨੂੰ ਨਵੇਂ ਫਾਰਮਾਂ ਦੇ ਤਹਿਤ ਦੁਬਾਰਾ ਅਪਡੇਟ ਕਰਨਾ ਪਏਗਾ ਅਤੇ ਨਵੇਂ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਹੁਣ ਪ੍ਰਭਾਵਿਤ ਕੌਣ ਕੌਣ ਹੋਵੇਗਾ ਕੈਨੇਡਾ ਦੇ ਅੰਦਰ ਜਿਹੜੀਆਂ ਇਨਕੰਪਲੀਟ ਐਪਲੀਕੇਸ਼ਨ ਹੈਗੀਆਂ ਜਿਨ੍ਹਾਂ ਨੇ ਇਨਲੈਂਡ ਅਰਜ਼ੀ ਸ਼ੁਰੂ ਕੀਤੀ ਹੈ ਪਰ ਸਬਮਿਟ ਨਹੀਂ ਕੀਤੀ ਉਹਨਾਂ ਨੂੰ ਨਵੇਂ ਫਾਰਮ ਦੇ ਮੁਤਾਬਕ ਜਵਾਬ ਰਿਵਿਊ ਕਰਨੇ ਪੈਣਗੇ ਸੋ ਇਸ ਤੋਂ ਇਲਾਵਾ ਜਿਹੜੇ ਪਹਿਲਾਂ ਸਬਮਿਟ ਕਰ ਚੁੱਕੇ ਆ ਉਹਨਾਂ ਨੂੰ ਕੋਈ ਲੋੜ ਨਹੀਂ ਜਦੋਂ ਤੱਕ ਆਈ ਆਰ ਸੀ ਸੀ ਕੋਈ ਹੋਰ ਇਨਫੋਰਮੇਸ਼ਨ ਨਹੀਂ ਮੰਗਦੀ ਬੇਸਿਸ ਆਫ ਕਲੇਮ ਕਿ ਕੀ ਹੈ ਹਾਓ ਦੇ ਕਹਿੰਦੇ ਹਰ ਐਪਲੀਕੈਂਟ ਦੇ ਕੋਲ ਆਪਣਾ ਬੇਸਿਸ ਆਫ ਕਲੇਮ ਹੋਣਾ ਚਾਹੀਦਾ ਫਾਰਮ ਜਿਸ ਵਿੱਚ ਦੱਸਿਆ ਜਾਵੇ ਡਿਟੇਲ ਨਾਲ ਕਿ ਕਿਉਂ ਜਿਹੜੀ ਹੈ ਸ਼ਰਨ ਮੰਗ ਰਹੇ ਨੇ ਅਤੇ ਟਰੈਵਲ ਡਾਕੂਮੈਂਟ ਦੀਆਂ ਫੋਟੋ ਕਾਪੀਆਂ ਵੀ ਜਿਹੜੀਆਂ ਨੇ ਜ਼ਰੂਰੀ ਨੇ ਸੋ ਹੋਰ ਸਾਰੀਆਂ ਚੀਜ਼ਾਂ ਨੇ ਸੋ ਇਹ ਰਿਫਿਊਜੀ ਕਲੇਮ ਜੇ ਕੋਈ ਅਧੂਰਾ ਛੱਡੀ ਬੈਠਾ ਤਾਂ 2 ਨਵੰਬਰ ਤੱਕ ਉਹਨਾਂ ਨੂੰ ਸਬਮਿਟ ਕਰ ਲੈਣਾ ਚਾਹੀਦਾ ਹੈ ਜੀ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1

0: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
2: ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਜੀ ਕੈਨੇਡਾ ਸਰਕਾਰ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਲੱਗੀ ਹੋਈ ਹੈ ਮਾਰਕ ਕਾਰਨੀ ਨੇ ਇਸ ਨੂੰ ਇੱਕ ਵੱਡੀ ਪ੍ਰਾਇਓਰਿਟੀ ਵਜੋਂ ਰੱਖਿਆ ਅਤੇ ਹੁਣ ਤੱਕ ਇਸ ਚੀਜ਼ 'ਤੇ ਬਹੁਤ ਕੰਮ ਕੀਤਾ ਹੈ ਕਿ ਕਿਵੇਂ ਕੈਨੇਡਾ ਦੀ ਫੌਜ ਨੂੰ ਅਪਡੇਟ ਕਰਨਾ ਕੁਝ ਦਿਨ

ਪਹਿਲਾਂ ਖਬਰ ਆਈ ਸੀ ਕਿ ਬਹੁਤ ਸਾਰੀਆਂ ਲੱਖਾਂ ਡਰੋਨਸ ਖਰੀਦਣਾ ਚਾਹੁੰਦੇ ਨੇ ਅਮਰੀਕਾ ਨੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਜੋ ਡਿਫੈਂਸ ਦਾ ਸਾਜੋ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਤੇਜ਼ੀ ਲਿਆਓ ਆਪਣੇ ਕੰਮ ਦੇ ਵਿੱਚ ਅਤੇ ਅਸੀਂ ਤੁਹਾਨੂੰ ਵੱਡੇ ਆਰਡਰ ਦੇਵਾਂਗੇ। ਯੂਰਪ ਦੀ ਇੱਕ ਕੰਪਨੀ ਦੇ ਨਾਲ ਸਬਮਰੀਨ ਪਣਡੁੱਬੀਆਂ ਬਣਾਉਣ ਦਾ ਕੰਟਰੈਕਟ ਕੀਤਾ। ਅਮਰੀਕਾ ਵਾਲੇ ਜ਼ੋਰ ਲਾ ਰਹੇ ਨੇ ਕਿ ਸਾਡੇ ਕੋਲੋਂ F-35 ਲੜਾਕੂ ਜਹਾਜ਼ ਖਰੀਦੋ। ਕੈਨੇਡਾ ਵਾਲੇ ਫਾਈਲ ਨੂੰ ਦੱਬ ਕੇ ਬੈਠੇ ਨੇ, ਕਹਿੰਦੇ ਨੇ ਕਿ ਖਰੀਦਾਂਗੇ ਪਰ ਸਾਨੂੰ ਹੋਰ ਆਪਸ਼ਨਾਂ ਵੀ ਦੇਖ ਲੈਣ ਦਿਓ। ਅਤੇ ਇਸ 'ਤੇ ਚੱਲਦਿਆਂ ਹੋਰ ਪਾਸੇ ਵੀ ਨਜ਼ਰ ਮਾਰੀ ਜਾ ਰਹੀ ਹੈ। ਇੱਕ ਪਾਸੇ ਅਮਰੀਕਾ ਦਾ ਦਬਾਅ ਅਤੇ ਦੂਸਰੇ ਪਾਸੇ ਕੈਨੇਡਾ ਵਾਲੇ ਆਪਣੇ ਆਪ ਨੂੰ ਫੌਜੀ ਤਾਕਤ ਵਜੋਂ ਉਭਾਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਅਗਲੀ ਗੱਲ ਇਹ ਵੀ ਹੈ ਕਿ ਨਾਟੋ ਦਾ ਮੈਂਬਰ ਮੁਲਕ ਹੋਣ ਦੇ ਨਾਤੇ ਆਪਣੀ GDP ਦਾ ਇੱਕ ਵੱਡਾ ਹਿੱਸਾ ਕੈਨੇਡਾ ਨੂੰ ਖਰਚਣਾ ਚਾਹੀਦਾ ਅਤੇ ਕਿਹਾ ਜਾ ਰਿਹਾ ਕਿ ਬਹੁਤ ਲੰਬੇ ਸਮੇਂ ਬਾਅਦ ਕੈਨੇਡਾ ਵਾਲਿਆਂ ਨੇ ਪਹਿਲੀ ਵਾਰੀ ਉਸ ਸੀਮਾ ਤੱਕ ਪਹੁੰਚ ਕੀਤੀ ਹੈ ਕਿ ਜਿੰਨਾ GDP ਦਾ 2% ਖਰਚਣਾ ਹੁੰਦਾ ਉਹਦੇ ਬਰਾਬਰ ਇਹ ਆਏ ਨੇ। ਸੋ ਇਸ ਸਭ ਦੇ ਚੱਲਦਿਆਂ ਕੈਨੇਡਾ ਵਾਲੇ ਇੱਕ ਪਾਸੇ ਅਮਰੀਕਾ ਨਾਲ ਨਜਿੱਠ ਰਹੇ ਨੇ ਅਤੇ ਕੈਨੇਡਾ ਸਰਕਾਰ ਵਾਲੇ ਜੋ ਫੌਜ ਲਈ ਜਾਂ ਏਅਰਫੋਰਸ ਲਈ ਜਾਂ ਜਿਸ ਲਈ ਵੀ ਨੇਵੀ ਲਈ ਜੋ ਵੀ ਚਾਹੀਦਾ ਹੁੰਦਾ ਡਿਫੈਂਸ ਦਾ ਸਮਾਨ ਜਿਹੜਾ ਉਸਨੂੰ ਤੇਜ਼ ਕਰਨ ਲਈ ਉਸ ਕੰਮ ਨੂੰ ਡਿਫੈਂਸ ਇਨਵੈਸਟਮੈਂਟ ਏਜੰਸੀ ਨੂੰ ਕਰਾਊਨ ਕਾਰਪੋਰੇਸ਼ਨ ਬਣਾਉਣ ਵੱਲ ਅੱਗੇ ਵੱਧ ਰਹੇ ਨੇ। ਓਟਵਾ ਤੋਂ ਇਹ ਇੱਕ ਸਿਆਸੀ ਅਤੇ ਡਿਫੈਂਸ ਦੇ ਮਾਮਲੇ ਨਾਲ ਜੁੜੀ ਹੋਈ ਖਬਰ ਜਿਹੜੀ ਆਈ ਹੈ ਕਿ ਲਿਬਰਲ ਸਰਕਾਰ ਵੱਡੀ ਤਬਦੀਲੀ ਲਿਆਉਣ ਦੇ ਮੂਡ ਵਿੱਚ ਹੈ ਅਤੇ ਡਿਫੈਂਸ ਇਨਵੈਸਟਮੈਂਟ ਏਜੰਸੀ DIA ਨੂੰ ਇੱਕ ਕਰਾਊਨ ਕਾਰਪੋਰੇਸ਼ਨ ਵਿੱਚ ਤਬਦੀਲ ਕਰਨ ਲਈ ਸੰਸਦ ਵਿੱਚ ਪਾਰਲੀਮੈਂਟ ਵਿੱਚ ਨਵਾਂ ਬਿੱਲ ਪੇਸ਼ ਕੀਤਾ। ਸੋ ਇਹ ਡਿਫੈਂਸ ਇਨਵੈਸਟਮੈਂਟ ਏਜੰਸੀ ਹੈ ਅਤੇ ਇਸ ਨੂੰ ਕਰਾਊਨ ਕਾਰਪੋਰੇਸ਼ਨ ਦੇ ਵਿੱਚ ਕਨਵਰਟ ਕਰਨਾ। ਸੋ ਅੱਜ ਇੱਕ ਬਿੱਲ C-40 ਪੇਸ਼ ਕੀਤਾ ਜਿਸ ਦਾ ਨਾਮ ਕੈਨੇਡੀਅਨ ਕਾਰਪੋਰੇਸ਼ਨ ਫੋਰ ਡਿਫੈਂਸ ਇਨਵੈਸਟਮੈਂਟ ਇਹ ਕਿਹਾ ਗਿਆ, ਕੈਨੇਡੀਅਨ ਕਾਰਪੋਰੇਸ਼ਨ ਫੋਰ ਡਿਫੈਂਸ ਇਨਵੈਸਟਮੈਂਟ। ਅਤੇ ਇਹਦਾ ਕੰਮ ਕੀ ਹੋਵੇਗਾ CCDI ਦਾ, ਕਿ ਫੌਜੀ ਜਿਹੜਾ ਸਾਜੋ ਸਮਾਨ ਹੈ ਪ੍ਰੋਕਿਓਰਮੈਂਟ ਹੁੰਦੀ ਜੋ ਡਿਫੈਂਸ ਲਈ ਉਹਨੂੰ ਤੇਜ਼ ਕਰਨਾ ਸਰਕਾਰ ਦੀਆਂ ਅਤੇ ਜਾਂ ਅਫਸਰਾਂ ਦੀਆਂ ਜਾਂ ਲਾਲ ਫੀਤਾ ਚਾਹੀ ਜਿਸਨੂੰ ਰੈੱਡ ਟੇਪਿਜ਼ਮ ਕਹਿ ਦਿੰਦੇ ਆ ਉਹਨੂੰ ਘਟਾਉਣਾ ਅਤੇ ਫੌਜੀ ਲੋੜਾਂ ਨੂੰ ਜਲਦੀ ਪੂਰਾ ਕਰਨਾ ਜਿਹੜਾ ਹੋਵੇਗਾ। ਸੋ ਇਸ ਜਿਹੜਾ ਬਿੱਲ ਹੈ ਇਹਦੀ ਡਿਟੇਲ 'ਤੇ ਚਲਾਉਣ ਵਾਲੇ ਦਿਨਾਂ 'ਚ ਨਿਕਲ ਕੇ ਸਾਹਮਣੇ ਆਵੇਗੀ ਹੌਲੀ ਹੌਲੀ। ਪਰ ਸਰਕਾਰੀ ਡਿਪਾਰਟਮੈਂਟ ਵਜੋਂ ਕੰਮ ਕਰਨ ਦੀ ਥਾਂ 'ਤੇ ਕਰਾਊਨ ਕਾਰਪੋਰੇਸ਼ਨ ਬਣਨ ਨਾਲ ਇਸ ਨੂੰ ਇੱਕ ਤਾਂ ਸਰਕਾਰ ਤੋਂ ਇਹ ਆਜ਼ਾਦ ਹੋਵੇਗੀ ਕਰਾਊਨ ਕਾਰਪੋਰੇਸ਼ਨ, ਇਹਦਾ ਆਪਣਾ ਬੋਰਡ ਆਫ ਡਾਇਰੈਕਟਰ ਹੋਵੇਗਾ ਜੋ ਕਾਰੋਬਾਰੀ ਤਰੀਕਿਆਂ ਨਾਲ ਬਥੇਰੀ ਅਤੇ ਜਿਹੜਾ ਤੇਜ਼ੀ ਨਾਲ ਫਾਸਟ ਤਰੀਕੇ ਨਾਲ ਫੈਸਲੇ ਲੈ ਸਕੇਗਾ। ਅਤੇ ਨਾਲ ਦੀ ਨਾਲ ਇਹ ਨਵੀਂ ਸੰਸਥਾ ਜਿਹੜੀ ਹੈ ਇਹ ਡਿਫੈਂਸ ਮਿਨਿਸਟਰੀ ਦੇ ਅੰਡਰ ਕੰਮ ਕਰੇਗੀ ਅਤੇ ਸਿੱਧੇ ਤੌਰ 'ਤੇ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਫੋਰ ਪ੍ਰੋਕਿਓਰਮੈਂਟ ਐਸੋਸੀਏਟ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਫੋਰ ਪ੍ਰੋਕਿਓਰਮੈਂਟ ਨੂੰ ਰਿਪੋਰਟ ਕਰੇਗੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਸਰਕਾਰ ਨੇ ਅਕਤੂਬਰ 2025 ਵਿੱਚ ਇਸ ਨੈਸ਼ਨਲ ਇਨਵੈਸਟਮੈਂਟ ਏਜੰਸੀ ਦੀ ਇੱਕ ਨੀਂਹ ਰੱਖੀ ਸੀ ਤਾਂ ਕਿ ਜੋ ਡਿਫੈਂਸ ਦੀਆਂ ਸ਼ੋਪਿੰਗ ਹੈ ਉਹਨੂੰ ਜ਼ਰਾ ਵਧੀਆ ਬਣਾਇਆ ਜਾ ਸਕੇ। ਅਤੇ ਰਾਇਲ ਬੈਂਕ ਆਫ ਕੈਨੇਡਾ ਦੇ ਸਾਬਕਾ ਬੈਂਕਰ ਡਗ ਗਜ਼ਮੈਨ ਨੂੰ ਇਹਦਾ CEO ਬਣਾਇਆ ਸੀ। ਸ਼ੁਰੂ ਦੇ ਵਿੱਚ ਸਰਕਾਰ ਦੀ ਯੋਜਨਾ ਸਿਰਫ ਇਹਨੂੰ ਇੱਕ ਏਜੰਸੀ ਰੱਖਣ ਦੀ ਸੀ ਤਾਂ ਕਿ ਸਰਕਾਰ ਦਾ ਜਿਹੜਾ ਕੰਟਰੋਲ ਹੈ ਇਸ 'ਤੇ ਖਰਚੇ ਦਾ ਪੂਰਾ ਰਹੇ, ਪਰ ਇਹ ਗੱਲ ਸਾਹਮਣੇ ਆਈ ਕਿ ਅੰਦਰ ਖਾਤੇ ਅਫਸਰ ਸ਼ਾਹੀ ਜਾਂ ਕੰਮਕਾਜ ਦੇ ਵਿੱਚ ਦੇਰੀਆਂ ਉਹਦਾ ਰੌਲਾ ਰੱਪਾ ਜਦੋਂ ਪਿਆ ਤਾਂ ਸਰਕਾਰ ਕਹਿੰਦੀ ਹੈ ਕਿ ਨਹੀਂ ਇਸ ਨੂੰ ਹੁਣ ਪੂਰਨ ਤੌਰ 'ਤੇ ਕਰਾਊਨ ਕਾਰਪੋਰੇਸ਼ਨ ਬਣਾਓ। ਸਰਕਾਰ ਦਾ ਮੰਨਣਾ ਹੈ ਕਿ ਇਹਦੇ ਨਾਲ ਜਿਹੜਾ ਸਾਡਾ ਡੋਮੈਸਟਿਕ ਜਿਹੜੀ ਇੰਡਸਟਰੀਅਲ ਡਿਫੈਂਸ ਜਿਹੜੀ ਹੈਗੀ ਆ ਉਹ ਮਜ਼ਬੂਤ ਹੋਵੇਗੀ
ਤੇ ਲੋੜੀਂਦਾ ਸਾਜੋ ਸਮਾਨ ਜਿਹੜਾ ਜੋ ਫੌਜ ਨੂੰ ਚਾਹੀਦਾ ਹੁਣ ਉਹਦੇ ਲਈ ਜਿਹੜੀ ਲੇਟ ਹੁੰਦੇ ਜਾਂਦੇ ਨੇ ਉਹ ਨਹੀਂ ਹੋਵੇ।

ਹੋਏਗਾ ਤੇ ਭਾਵੇਂ ਕਿ ਕੈਨੇਡਾ ਦੀਆਂ ਫੌਜਾਂ ਤੇ ਜਿਹੜੀਆਂ ਆਪਣੀਆਂ ਤਰਜੀਹਾਂ ਨੂੰ ਖੁਦ ਤੈਅ ਕਰਨਗੀਆਂ ਤੇ ਇਹ ਏਜੰਸੀ ਜਿਹੜੀ ਆ ਉਹਨਾਂ ਦੀ ਫਿਰ ਸੋਚ ਤੇ ਪਹਿਰਾ ਦੇਵੇਗੀ। ਸੋ ਜੀਓ ਪੋਲੀਟੀਕਲ ਹਾਲਾਤ ਬਦਲ ਰਹੇ ਨੇ ਤੇ ਕੈਨੇਡਾ ਨੂੰ ਡਿਫੈਂਸ ਤੇ ਬਜਟ ਵਧਾਉਣਾ ਪੈ ਰਿਹਾ ਤੇ ਕੈਨੇਡਾ ਦੀ ਜਿਹੜੀ ਡਿਫੈਂਸ ਪਰਚੇਸ ਜਿਹੜਾ ਸਿਸਟਮ ਹੈ ਉਹਦੇ ਵਿੱਚ ਇੱਕ ਵੱਡੀ ਤਬਦੀਲੀ ਜਿਹੜੀ ਹੈ ਉਹ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਟ੍ਰੇਡ ਸਰਪਲਸ ਹੈ ਕੈਨੇਡਾ ਦਾ ਅਗਸਤ ਮਹੀਨੇ ਦੇ ਵਿੱਚ 4.2 ਬਿਲੀਅਨ ਦਾ ਸਮਾਨ ਕੈਨੇਡਾ ਵਾਲੇ ਦੂਸਰੇ ਮੁਲਕਾਂ ਨੂੰ ਵੱਧ ਵੇਚ ਗਿਆ ਜਿੰਨਾ ਇਹਨਾਂ ਨੇ ਖਰੀਦਿਆ ਤੇ ਇਸਦਾ ਕਾਰਨ ਇੱਕੋ ਇੱਕ ਮੰਨਿਆ ਗਿਆ ਕਿ ਅਗਸਤ ਵਿੱਚ ਇੰਨਾ ਕਿਉਂ ਵਧਿਆ ਉਹ ਇਸ ਕਰਕੇ ਕਿ ਡੋਨਲਡ ਟਰੰਪ ਦੇ ਨਵੇਂ ਟੈਰਿਫ ਜਿਹੜੇ ਸੀ ਉਹ ਲਾਗੂ ਹੋਣ ਤੋਂ ਪਹਿਲਾਂ ਅਮਰੀਕਾ ਦੇ ਵਿੱਚੋਂ ਵੱਡੇ ਵੱਡੇ ਆਰਡਰ ਆਏ ਜਿਹਨਾਂ ਲੋਕਾਂ ਨੂੰ ਇਹ ਲੱਗਾ ਕਿ ਫੇਰ ਡਿਊਟੀ ਲੱਗ ਜਾਣੀ ਹੈ ਅਤੇ ਕਿਉਂ ਨਾ ਸਮਾਨ ਕੈਨੇਡਾ ਵਾਲਿਆਂ ਤੋਂ ਲੈ ਲਿਆ ਜਾਵੇ ਵਾਹਵਾ ਸਾਰਾ। USA ਵੱਲ ਨੂੰ ਬਹੁਤ ਸਮਾਨ ਸ਼ਿਪ ਕੀਤਾ ਗਿਆ 50% ਵਾਲੀ ਡੈਡਲਾਈਨ ਜਿਹੜੀ ਆ ਉਹ ਤੋਂ ਪਹਿਲਾਂ ਪਹਿਲਾਂ ਅਤੇ USA ਨੂੰ ਹੀ 8% ਜਿਹੜਾ ਹੈ ਇਹ ਵਧਿਆ ਅਤੇ ਇੰਪੋਰਟਸ ਜਿਹੜੇ ਨੇ ਉਹ ਘਟੇ 2.5%। ਅਤੇ ਇਹਦੇ ਨਾਲ ਕੈਨੇਡਾ ਦੇ ਨਾਲ ਜਿਹੜਾ ਹੈ ਉਹ ਜਿਹੜਾ USA ਦੇ ਨਾਲ ਘੱਟੋ ਘੱਟ 11 ਬਿਲੀਅਨ ਦਾ ਟ੍ਰੇਡ ਸਰਪਲਸ ਜਿਹੜਾ ਹੈ ਉਹ ਦੇਖਿਆ ਗਿਆ ਜੋ ਕਿ ਤਕਰੀਬਨ ਪਿਛਲੇ 1.5 ਸਾਲ ਦੇ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਆ 1.5 ਸਾਲ ਤੋਂ ਵੀ ਜ਼ਿਆਦਾ। ਹੁਣ ਟ੍ਰੇਡਿੰਗ ਪਾਰਟਨਰ ਜੋ USA ਸਭ ਤੋਂ ਵੱਡਾ ਹੈ ਅਤੇ ਇਹਦੇ ਨਾਲ ਅਗਲੇ ਹਾਲਾਤ ਕਿਵੇਂ ਹੋਣਗੇ ਕਿ ਜਦੋਂ ਡੋਨਲਡ ਟਰੰਪ ਦੀਆਂ ਨੀਤੀਆਂ ਲਾਗੂ ਹੋ ਜਾਣਗੀਆਂ ਪੂਰਨ ਤੌਰ 'ਤੇ ਟਰੰਪ ਦੇ ਨਵੇਂ ਟੈਰਿਫ ਜੋ ਕਿ ਕੈਨੇਡੀਅਨ ਐਕਸਪੋਰਟ ਦੀਆਂ 20 ਬਿਲੀਅਨ ਦੀਆਂ ਵਸਤਾਂ ਨੂੰ ਕਵਰ ਕਰਦੇ ਨੇ ਉਹ ਅਗਸਤ 22 ਨੂੰ ਲਾਗੂ ਹੋਇਆ ਉਸ ਤੋਂ ਪਹਿਲਾਂ ਸਾਰੀ ਕਾਰਵਾਈ ਹੋਈ ਹੈ। ਸੋ ਕੈਨੇਡਾ ਦਾ ਇਹ ਨਹੀਂ ਕਿ ਇਕੱਲੇ ਅਮਰੀਕਾ ਨਾਲ ਵਪਾਰ ਹੈ ਹਾਲਾਂਕਿ ਬਹੁਤ ਜ਼ਿਆਦਾ ਹੈ ਅਤੇ ਸਤੰਬਰ ਦੇ ਜਿਹੜੇ ਅੰਕੜੇ ਆਉਣਗੇ ਉਸ ਵਿੱਚ ਕੈਨੇਡਾ ਦੇ ਕਾਊਂਟਰ ਟੈਰਿਫ ਜਿਹੜੇ ਲੱਗੇ ਨੇ USA ਦੀਆਂ ਚੀਜ਼ਾਂ 'ਤੇ ਅਤੇ ਟਰੰਪ ਨੇ ਕਈ ਚੀਜ਼ਾਂ ਬੈਨ ਕੀਤੀਆਂ ਨੇ ਉਹਦੇ ਜਦੋਂ ਨਤੀਜੇ ਆਉਣਗੇ ਤਾਂ ਬੜੇ ਅਜੀਬੋ ਗਰੀਬ ਹੋ ਸਕਦੇ ਨੇ। ਓਵਰਆਲ ਐਕਸਪੋਰਟ ਜਿਹੜੇ ਨੇ ਕੈਨੇਡਾ ਦੇ ਅਗਸਤ ਵਿੱਚ 2.5% ਵਧੇ ਅਤੇ $77.91 ਬਿਲੀਅਨ ਦਾ ਸਮਾਨ ਕੈਨੇਡਾ ਵਾਲਿਆਂ ਨੇ ਵੇਚਿਆ ਅਤੇ ਉਸ ਤੋਂ ਪਹਿਲੇ ਮਹੀਨੇ ਨਾਲੋਂ ਥੋੜ੍ਹਾ ਜਿਹਾ ਘੱਟ ਹੈ ਪਰ ਤੇਲ ਜਿਹੜਾ ਹੈ ਰਿਫਾਇੰਡ ਪੈਟਰੋਲੀਅਮ ਪ੍ਰੋਡਕਟ ਕਰੂਡ ਆਇਲ ਜਾਂ ਕੱਚਾ ਤੇਲ ਇਹ ਸਾਰਾ ਕੁਛ ਜਿਹੜਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਕੈਨੇਡਾ ਵਿੱਚੋਂ ਸ਼ਿਪ ਹੋ ਰਿਹਾ। ਸੋ ਇਸ ਵੇਲੇ ਕੈਨੇਡਾ ਵੇਲੇ ਜਿਹੜਾ ਵਪਾਰ ਹੈ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਕੈਨੇਡਾ ਦਾ ਉਹ ਸਰਪਲਸ ਵਿੱਚ ਹੈ ਜੀ ਅਤੇ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਇਹਨਾਂ ਵਿੱਚ ਉਤਰਾਅ ਚੜਾਅ ਰਹੇ ਨੇ ਬਹੁਤ ਤੇਜ਼ੀ ਨਾਲ ਵਧੀਆਂ ਸੀ ਕੋਈ ਸਾਲ ਪਹਿਲਾਂ ਲੇਕਿਨ ਕੁਰੈਕਸ਼ਨ ਵੀ ਹੋ ਰਹੀ ਹੈ ਅਤੇ ਇੱਕ ਰਿਪੋਰਟ ਜਿਹੜੀ ਹੈ ਟੋਰੋਂਟੋ ਦੀ ਘਰਾਂ ਦੀ ਮਾਰਕੀਟ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਟੋਰੋਂਟੋ ਅਤੇ ਗ੍ਰੇਟਰ ਟੋਰੋਂਟੋ ਏਰੀਆ ਦੀ ਹਾਊਸਿੰਗ ਮਾਰਕੀਟ ਵਿੱਚ ਜਿਹੜੀਆਂ ਕੀਮਤਾਂ ਨੇ ਲਗਾਤਾਰ ਪ੍ਰੈਸ਼ਰ ਹੇਠ ਨੇ। ਸਤੰਬਰ ਮਹੀਨੇ ਦੇ ਜਿਹੜੇ ਸਟੈਟ ਆਏ ਨੇ ਉਸ ਮੁਤਾਬਕ ਗ੍ਰੇਟਰ ਟੋਰੋਂਟੋ ਏਰੀਆ ਵਿੱਚ ਘਰ ਦੀ ਬੈਂਚਮਾਰਕ ਕੀਮਤ ਭਾਵ ਔਸਤ ਕੀਮਤ ਜਿਹੜੀ ਹੈ $9,17,600 ਰਹਿ ਗਈ ਹੈ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 4.7% ਘੱਟ ਹੈ। ਵੱਡੀ ਗੱਲ ਇਹ ਕਿ ਮਾਰਚ 2022 ਵਿੱਚ ਟੋਰੋਂਟੋ ਦੀ ਹਾਊਸਿੰਗ ਮਾਰਕੀਟ ਸਿਖਰ 'ਤੇ ਸੀ ਅਤੇ ਉਹਦੇ ਮੁਕਾਬਲੇ ਬੈਂਚਮਾਰਕ ਘਰ ਦੀ ਕੀਮਤ 28% ਦੇ ਲਗਭਗ ਘੱਟ ਚੁੱਕੀ ਹੈ। ਡਾਲਰਾਂ ਵਿੱਚ ਦੇਖੀਏ ਤਾਂ ਔਸਤ ਕੀਮਤ ਜਿਹੜੀ ਹੈ ਤਕਰੀਬਨ $3,62,000 ਜਿਹੜੀ ਹੈ ਘੱਟ ਗਈ ਹੈ ਮਾਰਚ 2022 ਨਾਲੋਂ ਟੋਰੋਂਟੋ ਵਿੱਚ ਔਸਤ। ਇਹ ਨਹੀਂ ਕਿ ਸਾਰਿਆਂ ਦੀ ਨਹੀਂ ਹੈ ਕਿਸੇ ਦੀ ਘੱਟ ਕਿਸੇ ਦੀ ਵੱਧ ਔਸਤ ਹੈ। ਸੋ 2020 ਦੇ ਪੱਧਰ 'ਤੇ ਜਿਹੜੀਆਂ ਨੇ ਕੀਮਤਾਂ ਕਿਹਾ ਜਾ ਰਿਹਾ ਕਿ ਆ ਰਹੀਆਂ ਨੇ ਕੀਮਤਾਂ ਨਹੀਂ ਘਟੀਆਂ ਘਰਾਂ ਦੀ ਵਿਕਰੀ ਵੀ ਕਮਜ਼ੋਰ ਦੱਸੀ ਜਾਂਦੀ ਹੈ। ਸਤੰਬਰ ਵਿੱਚ GTA 'ਚ ਲਗਭਗ 5,040 ਘਰ ਵਿਕੇ ਜੋ ਕਿ ਪਿਛਲੇ ਦੇ ਸਾਲ ਦੇ ਸਤੰਬਰ ਨਾਲੋਂ 9% ਘੱਟ ਨੇ ਅਤੇ ਇਹ ਸਤੰਬਰ ਮਹੀਨੇ ਲਈ ਜਿਹੜੇ ਸਭ ਤੋਂ ਵੀਕੈਸਟ ਸੇਲ ਸੀਗੀਆਂ ਉਹਨਾਂ ਵਿੱਚੋਂ ਇੱਕ ਹੈ। ਜੋ ਰੀਅਲ ਸਟੇਟ ਬੋਰਡ ਹੈ ਉੱਥੇ ਦਾ ਉਹਦੇ ਸਟੈਟ ਮੁਤਾਬਕ

ਜਿਹੜੀ ਹੈ GTA ਵਿੱਚ ਔਸਤ ਸੈਲਿੰਗ ਪ੍ਰਾਈਸ 10 ਲੱਖ 6000 ਰਹੀ ਤੇ 1 ਸਾਲ ਪਹਿਲਾਂ 10 ਲੱਖ 60000 ਸੀ ਸੋ ਔਸਤ ਕੀਮਤ ਵਿੱਚ ਵੀ ਸਾਲਾਨਾ ਪੱਧਰ ਤੇ ਵੀ 5% ਦੀ ਕਮੀ ਆਈ ਹੈ ਸੋ ਇਹ ਵੱਡਾ ਕਾਰਨ ਇਕਨੋਮਿਕ ਅਨਸਰਟਨਟੀ ਹੈ ਤੇ ਇੰਟਰਸਟ ਰੇਟ ਮੋਰਗੇਜ ਪੇਮੈਂਟਸ ਇਨਫਲੇਸ਼ਨ ਇੰਪਲੋਇਮੈਂਟ ਤੇ ਇਕਨੋਮੀ ਦਾ ਬੜੇਗਾ ਕੀ ਇਹਨਾਂ ਚੀਜ਼ਾਂ ਬਾਰੇ ਚਿੰਤਾ ਹੈ ਬਾਕੀ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਬਹੁਤ ਸਾਰੇ ਅਜੇ ਲੋਕ 6-5 ਵਿੱਚ ਨੇ ਮਾਰਕਰ ਨੇ ਭਾਵੇਂ ਇਸ਼ਾਰਾ ਕਰ ਚੁੱਕੇ ਨੇ ਕਿ ਅਸੀਂ ਇਮੀਗ੍ਰੇਸ਼ਨ ਨੂੰ ਹੌਲੀ ਹੌਲੀ ਵਧਾਵਾਂਗੇ ਅਤੇ ਕੰਜ਼ਰਵੇਟਿਵ ਵਾਲੇ ਕਹਿੰਦੇ ਨੇ ਕਿ ਜੇ ਤੁਸੀਂ ਵਧਾਉਣ ਦਾ ਕੰਮ ਕੀਤਾ ਤਾਂ ਅਸੀਂ ਤੁਹਾਡੀ ਡਟ ਕੇ ਵਿਰੋਧਤਾ ਕਰਾਂਗੇ ਅਤੇ ਅਸੀਂ ਤੁਹਾਨੂੰ ਵਧਾਉਣ ਨਹੀਂ ਦੇਣੀ ਇਹ ਇਮੀਗ੍ਰੇਸ਼ਨ ਬਿਲਕੁਲ ਵੀ ਸੋ ਮੌਜੂਦਾ ਹਾਲਾਤ ਬਾਇਰਸ ਲਈ ਠੀਕ ਨੇ ਅਤੇ 2022 ਦੇ ਪੀਕ ਦੇ ਮੁਕਾਬਲੇ ਕਾਫੀ ਹੇਠਾਂ ਨੇ ਅਤੇ ਨੈਗੋਸ਼ੀਏਟਿੰਗ ਪਾਵਰ ਜਿਹੜੀ ਬਾਇਰਸ ਦੇ ਕੋਲ ਹੈ ਜੀ ਇਸ ਵੇਲੇ ਸੋ ਮੋਰਗੇਜ ਪੇਮੈਂਟ ਜੋਬ ਸਕਿਉਰਿਟੀ ਅਤੇ ਹਾਊਸ ਹੋਲਡ ਇਨਕਮ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਲੋਕ ਇਸ ਵੇਲੇ ਕੰਮ ਕਰ ਰਹੇ ਨੇ ਕੁੱਲ ਮਿਲਾ ਕੇ ਟੋਰੋਂਟੋ ਦੀ ਹਾਊਸਿੰਗ ਮਾਰਕੀਟ ਇੱਕ ਇਹੋ ਜਿਹੇ ਲੈਵਲ 'ਤੇ ਹੈ ਜਿੱਥੇ ਕੀਮਤਾਂ ਜਿਹੜੀਆਂ ਨੇ ਕਾਫੀ ਡਿੱਗੀਆਂ ਨੇ ਕੀਮਤਾਂ ਘੱਟ ਹੋਈਆਂ ਨੇ ਪਰ ਬਾਇਰ ਕੌਨਫੀਡੈਂਸ ਅਜੇ ਤੱਕ ਵੀ ਵਾਪਸ ਨਹੀਂ ਆਇਆ ਜਿਸ ਦਾ ਇਸ਼ਾਰਾ ਇਹ ਹੈ ਕਿ ਅੱਗੇ ਹੋਰ ਵੀ ਘੱਟ ਸਕਦੀਆਂ ਨੇ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਸਭ ਤੋਂ ਵਧੀਆ ਰੇਟ ਲੈਣ ਲਈ ਸੋਨਿਕ ਅਤੇ ਮਾਨਸ ਪਹੁਜਾ ਨਾਲ ਤੁਸੀਂ ਸੰਪਰਕ ਕਰੋ ਉਹ ਕਹਿੰਦੇ ਨੇ ਕਿ ਜੇ ਤੁਸੀਂ ਟਰੱਕ ਓਨਰ ਓਪਰੇਟਰ ਹੋ ਜਾਂ ਆਪਣੀ ਕੰਪਨੀ ਹੈ ਤਾਂ ਅਸੀਂ ਤੁਹਾਨੂੰ ਇੰਸ਼ੋਰੈਂਸ ਦੇ ਬੈਸਟ ਰੇਟ ਦੇਵਾਂਗੇ ਫੋਨ ਹੈ 587-832-1208 5878321208 YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-983 'ਤੇ ਕਾਲ ਕਰੋ ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਏ ਸਮਾਇਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ 587-687-4796 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਡੀਜ਼ ਦੀ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਬਹੁਤ ਵਧੀਆ ਡੀਲ ਲੈ ਕੇ ਦੇ ਸਕਦੇ ਹਨ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਗੌਰਵ ਸ਼ਰਮਾ ਹੋਰਾਂ ਕੋਲ ਅਪਰੋਚ ਕਰੋ ਇੰਸ਼ੋਰੈਂਸ ਦੀਆਂ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰਾਂ ਦਾ ਫੋਨ ਨੰਬਰ ਨੋਟ ਕਰੋ ਫੋਨ ਹੈ 403-404-3500 ਅਤੇ ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਵਿੱਚ ਆਫਿਸ 'ਤੇ ਜਾ ਕੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਇਹ 24 ਘੰਟੇ 7 ਦਿਨ ਖੁੱਲ੍ਹਦਾ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਫੂਡ ਤੁਸੀਂ ਆਰਡਰ ਕਰੋ ਡਿਲੀਵਰ ਕਰਵਾਓ ਜਾਂ ਕੇ ਬੈਠ ਕੇ ਖਾਓ ਬਹੁਤ ਵਧੀਆ ਫੂਡ ਮਦਰ ਇੰਡੀਆ ਰੈਸਟੋਰੈਂਟ ਫੋਨ 403-936-7777 ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਵਾਉਣ ਲਈ ਪਿਕਸਲ ਫੋਟੋ ਸਟੂਡੀਓ ਇੱਥੇ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ ਉਸੀ ਹੈ US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈ ਡੀ ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਦੇ ਘੱਟ ਰੇਟ ਸਵਰਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਅਤੇ ਫੈਮਿਲੀ ਫੋਟੋਜ਼ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਕਰ ਦੇਣਗੇ ਜੇ ਤੁਹਾਡੇ ਕੋਲ ਕੋਈ ਡਿਜੀਟਲ ਫੋਟੋ ਹੈ ਤਾਂ ਤੁਸੀਂ ਉਹਨਾਂ ਕੋਲ ਲੈ ਜਾਓ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਵਾਜਬ ਰੇਟ ਵਿੱਚ ਉਹ ਪ੍ਰਿੰਟ ਕਰ ਦੇਣਗੇ ਫੋਨ 403-947-0060 403-947-0060 ਪਿਕਸਲ ਫੋਟੋ ਸਟੂਡੀਓ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ 28ਵੇਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਜੀ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਵਿੱਚ ਚਲਾਈ ਜਾਂਦੀ ਹੈ ਕੈਲਗਰੀ ਵਿੱਚ ਵੀ ਇਹ ਬੜੇ ਲੰਬੇ ਸਮੇਂ ਤੋਂ ਕਾਰਜ ਹੋ ਰਿਹਾ 28ਵੀਂ ਵਾਰ ਇਹ ਹੋ ਰਿਹਾ ਜੀ ਹੁਣ ਅਤੇ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਵਿੱਚ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰਨ ਦਾ ਮੌਕਾ ਅਤੇ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ 3 ਵਾਰ ਖੂਨਦਾਨ ਕਰਨ ਦਾ ਇਸ ਵਾਰੀ ਮੌਕਾ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਇਹ ਸਾਰੇ ਸਨਿਚਰਵਾਰ ਨੂੰ ਤੁਸੀਂ ਖੂਨਦਾਨ ਕਰ ਸਕਦੇ ਹੋ ਅਤੇ ਇਸ ਸੰਬੰਧੀ ਜੇ ਤੁਸੀਂ ਬੁਕਿੰਗ ਕਰਵਾਉਣੀ ਹੈ ਅਤੇ ਬਿੱਲ ਕਾਲ ਹੋਣ ਨਾਲ 403-617-9045 403-617-9045 'ਤੇ ਸੰਪਰਕ ਕਰ ਸਕਦੇ ਹੋ ਜੀ 403-617-9045 ਬਿੱਲ ਕਾਲ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਖੂਨਦਾਨ ਕਰੋ ਸਿੱਖ ਨੇਸ਼ਨ 1984 ਦੇ ਕਤਲੇਆਮ ਦੀ ਯਾਦ ਦੇ ਵਿੱਚ ਇਹ ਜਿਹੜਾ ਖੂਨਦਾਨ ਜਿਹੜੇ ਹਰ ਸਾਲ ਇਹ ਕੈਂਪ ਲਾਏ ਜਾਂਦੇ ਨੇ

ਅਮਰੀਕਾ ਸਰਕਾਰ ਦੀਆਂ ਨੀਤੀਆਂ ਅਤੇ ਡੋਨਲਡ ਟਰੰਪ ਦੇ ਦਬਾਅ ਹੇਠ ਆ ਕੇ ਕਈ ਕੰਪਨੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ 'ਚ ਆਪਣੇ ਕਾਰੋਬਾਰਾਂ ਨੂੰ ਸਮੇਟਿਆ, ਘਟਾਇਆ ਜਾਂ ਇਸ ਤਰ੍ਹਾਂ ਦੇ ਇਸ਼ਾਰੇ ਦਿੱਤੇ ਨੇ ਕਿ ਅਸੀਂ ਘੱਟ ਕਰ ਸਕਦੇ ਹਾਂ। ਆਪ ਜੀ ਨੂੰ ਇਹ ਖਬਰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਪਿਛਲੇ ਹਫ਼ਤਿਆਂ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਕਈ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਆਪਣਾ ਕੰਮ ਕਾਜ ਜਿਹੜਾ ਹੈ ਉਹ ਘਟਾ ਰਹੀਆਂ ਨੇ, ਖਾਸ ਤੌਰ 'ਤੇ ਆਟੋ ਇੰਡਸਟਰੀ ਨਾਲ ਜੁੜੇ ਹੋਏ ਅਤੇ ਲੋਕ ਜਿਹੜੇ ਨੇ ਇੱਥੋਂ ਜਿਹੜੇ ਨੇ ਉਹਨਾਂ ਨੇ ਪਲਾਂਟ ਵੀ ਆਪਣੇ ਕੈਂਸਲ ਕੀਤੇ ਨੇ ਅਤੇ ਪਲਾਂਟ ਬੰਦ ਵੀ ਕੀਤੇ ਨੇ। ਇੱਕ ਸਟੀਲ ਕੰਪਨੀ ਹੈ ਜੀ ਸਟੈਲਕੋ ਹੈ ਅਤੇ ਇਹਨਾਂ ਦਾ ਪਲਾਂਟ ਕੈਨੇਡਾ ਦੇ ਵਿੱਚ ਹੈ, ਹੈਮਿਲਟਨ ਦੇ ਵਿੱਚ ਹੈ ਅਤੇ ਸਟੈਲਕੋ ਹੋਲਡਿੰਗਸ ਇਨਕਾਰਪੋਰੇਸ਼ਨ ਜੋ ਹੈ ਇੰਕ ਜਿਹੜੀ ਹੈ ਇਸ ਨੂੰ ਪਿੱਛੇ ਜਾ ਅਮਰੀਕਾ ਦੀ ਇੱਕ ਕੰਪਨੀ ਨੇ ਓਹਾਇਓ ਦੀ ਕੰਪਨੀ ਨੇ ਖਰੀਦ ਲਿਆ ਸੀ ਅਤੇ ਖਰੀਦਣ ਤੋਂ ਬਾਅਦ ਉਹ ਕੰਮ ਚਲਾਉਂਦੇ ਰਹੇ ਅਤੇ ਹੁਣ ਤਾਜ਼ਾ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਫਰਮਾਨ ਸੁਣਾ ਦਿੱਤਾ ਕਿ ਅਸੀਂ ਵਾਹਵਾ ਸਾਰੇ ਕੰਮ ਹੈ ਜਿਹੜੇ ਉਹਨਾਂ ਨੂੰ ਲੇਅ ਆਫ ਕਰ ਰਹੇ ਕਿ ਕਿਉਂਕਿ ਸਟੀਲ ਜਿਹੜਾ ਹੈ ਅਮਰੀਕਾ ਸਾਡਾ ਨਹੀਂ ਵਿਕਣਾ ਅਤੇ ਅਸੀਂ ਫਿਰ ਕੀ ਕਰਨਾ। ਉਸ ਕੰਪਨੀ ਦੇ ਫੈਸਲੇ ਤੋਂ ਬਾਅਦ ਕੈਨੇਡੀਅਨ ਸਰਕਾਰ ਨਾਰਾਜ਼ ਹੋਈ, ਮਾਰਕ ਕਾਰਨੀ ਨੇ ਵੀ ਗੁੱਸਾ ਕੀਤਾ, ਉੱਥੇ ਦੇ ਮੇਅਰ ਜੋ ਹੈਮਿਲਟਨ ਦੇ ਸੀ ਉਹ ਵੀ, ਅਤੇ ਇੰਡਸਟਰੀ ਮਿਨਿਸਟਰ ਮੈਲੇਨੀ ਜੋਲੀ ਨੇ ਸਟੈਲਕੋ ਕੰਪਨੀ ਦੇ ਪ੍ਰੈਜੀਡੈਂਟ ਪੌਲ ਸਾਈਮਨ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਇਹ ਕਿਹਾ ਗਿਆ ਕਿ 500 ਤੱਕ ਵਰਕਰ ਜਿਹੜੀ ਲੇਅ ਆਫ ਕਰਨ ਦੀ ਪਲਾਨ ਬਣਾਈ ਫਿਰਦੀ ਕੰਪਨੀ ਹੈ ਇਹ ਸਾਨੂੰ ਜ਼ਰਾ ਜਵਾਬ ਦੇਵੇ, ਅਤੇ ਇਹ ਕਿਹਾ ਕਿ ਜੋਬ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਜੇ ਉਹ ਪਲਾਨ ਉਹ ਤਿਆਰ ਕਰਨਾ ਚਾਹੁੰਦੇ ਨੇ ਉਸ ਉਹ 5 ਦਿਨਾਂ ਦੇ ਅੰਦਰ ਅੰਦਰ ਸਾਨੂੰ ਪਲਾਨ ਜਿਹੜੀ ਦਿੱਤੀ ਜਾਵੇ। ਕੈਨੇਡਾ ਵਾਲਿਆਂ ਨੇ ਕਲੀਵਲੈਂਡ ਕਲਿਫਸ ਜਿਹੜੀ ਕੰਪਨੀ ਹੈ ਜੀ ਉਹਨਾਂ ਨੂੰ ਸਟੈਲਕੋ ਖਰੀਦਣ ਦੀ 2024 ਵਿੱਚ ਮਨਜ਼ੂਰੀ ਦਿੱਤੀ ਸੀ ਇਨਵੈਸਟਮੈਂਟ ਕੈਨੇਡਾ ਐਕਟ ਦੇ ਤਹਿਤ, ਜਿਸ ਦੇ ਤਹਿਤ ਵਿਦੇਸ਼ੀ ਕੰਪਨੀਆਂ ਨੂੰ ਕੈਨੇਡੀਅਨ ਕੰਪਨੀਆਂ ਖਰੀਦਣ ਦੀ ਇਜਾਜ਼ਤ ਮਿਲ ਜਾਂਦੀ ਹੈ। ਸੋ ਇਹਦੇ ਵਿੱਚ ਇਹ ਜੋ ਇਸ ਵੇਲੇ ਜਿਹੜੀਆਂ ਕੰਡੀਸ਼ਨਸ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸੀ ਕਿ ਉਸ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਕੰਪਨੀ ਹੈ ਜਾਂ ਨਵੇਂ ਮਾਲਕ ਨੇ ਉਹ ਯੂਨੀਅਨ ਜੋਬਸ ਨੂੰ ਮੇਨਟੇਨ ਕਰਨਗੇ ਅਤੇ ਮਜੋਰਟੀ ਨੌਨ ਯੂਨੀਅਨ ਪੋਜੀਸ਼ਨ ਨੂੰ ਵੀ ਮੇਨਟੇਨ ਕਰਨਗੇ, ਪਰ ਹੁਣ ਉਸ ਤੋਂ ਪਿੱਛੇ ਹਟਦੇ ਜਾ ਰਹੇ ਨੇ। ਉਸ ਕੰਪਨੀ ਵਾਲੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਚੀਫ ਐਗਜ਼ੈਕਟਿਵ ਨੇ ਉਸ ਕੰਪਨੀ ਦੇ ਸਟੀਲ ਕੰਪਨੀ ਦੇ ਉਹ USA ਦੇ ਸਟੀਲ ਟੈਰਿਫ ਨੂੰ ਜਿਹੜਾ ਉਹਦੇ ਉਹ ਕੈਨੇਡਾ ਦੇ ਉੱਪਰ ਲੱਗੇ ਹੋਈ ਡਿਊਟੀ ਹੈ ਉਸਦੇ ਹੱਕ ਵਿੱਚ ਨੇ, ਕਹਿੰਦੇ ਨੇ ਕਿ ਸਟੀਲ ਇੰਪੋਰਟ ਰੋਕਣ ਲਈ ਉਹਨਾਂ ਨੂੰ ਕੰਮ ਜਿਹੜਾ ਉਹ ਕਰਨਾ ਪੈਣਾ। ਸੋ ਚਿੱਠੀ ਜਿਹੜੀ ਮਿਨਿਸਟਰ ਨੇ ਲਿਖੀ ਹੈ ਉਸ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਓਰਿਜਨਲ ਜੋ ਜਿਸ ਤਰ੍ਹਾਂ ਤੁਸੀਂ ਕੰਪਨੀ ਇਹ ਖਰੀਦੀ ਸੀ ਉਹਨਾਂ ਸ਼ਰਤਾਂ ਵਿੱਚ ਆ ਕੇ ਸਾਡੇ ਨਾਲ ਗੱਲਬਾਤ ਕਰੋ। ਸੋ ਅਤੇ ਮੌਕਾ ਦਿੱਤਾ ਗਿਆ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦਾ ਉਹਨਾਂ 'ਤੇ ਪ੍ਰੈਸ਼ਰ ਹੋਵੇਗਾ ਪਿੱਛੋਂ ਵੀ, ਉਸ ਤੋਂ ਬਾਅਦ ਬਣੇਗਾ ਕੀ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਜੀ। ਕੁਛ ਹੋਰ ਖਬਰਾਂ ਦੇ ਵਿੱਚ ਕੈਲਗਰੀ ਪੁਲਿਸ ਨੇ ਕਿਹਾ ਕਿ ਫਰਵਰੀ 2021 ਅਤੇ ਜੂਨ 2023 ਦੇ ਦਰਮਿਆਨ ਫਰੋਡ ਕਰਨ ਵਾਲੇ ਕੁਛ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। $1 ਮਿਲੀਅਨ ਦੀ ਫਰੋਡ ਸਕੀਮ ਇਹਨਾਂ ਨੇ ਚਲਾਈ ਅਤੇ ਆਪਣੇ ਜਿਹੜੇ ਵਿਕਟਿਮ ਸੀਗੇ ਜੀ ਉਹਨਾਂ ਨੂੰ ਯਕੀਨ ਦਵਾ ਕੇ ਉਹਨਾਂ ਦਾ ਪੈਸਾ ਹਥਿਆ ਲਿਆ ਕਿ ਅਸੀਂ ਇੱਕ ਬਹੁਤ ਪ੍ਰੋਫਿਟ ਵਾਲੀ ਇਨਵੈਸਟਮੈਂਟ ਤੁਹਾਡੇ ਲਈ ਕਰ ਰਹੇ ਹਾਂ। ਅਤੇ ਇਹਦੇ ਨਾਲ ਵਿੱਚ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਕੁਝ ਖਾਸ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਦਾਖਲੇ ਮਿਲਣਗੇ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਵਿੱਚ ਵੀ ਮਦਦ ਮਿਲੇਗੀ। ਪੁਲਿਸ ਨੇ ਯੰਗ ਹੋ ਸ਼ੈਂਗ, ਜਿਸ ਨੂੰ ਕਿ ਐਡਮ ਸ਼ੈਂਗ ਵੀ ਨਾਂ ਵਜੋਂ ਜਾਣਿਆ ਜਾਂਦਾ, 55 ਸਾਲਾਂ ਦਾ, ਉਸਦੇ 6 ਦੋਸ਼ ਲੱਗੇ ਨੇ ਫਰੋਡ ਦੇ। ਅਤੇ ਯੂਨ ਹੋਆ, ਉਸਨੂੰ ਕੋਕੋ ਹੋਆ ਵੀ ਕਿਹਾ ਜਾਂਦਾ, ਉਹ 51 ਸਾਲਾਂ ਦਾ, ਉਸਦੇ ਵੀ ਦੋਸ਼ ਲੱਗੇ ਨੇ ਫਰੋਡ ਦੇ। ਦੋਵਾਂ ਨੂੰ ਇਸ ਹਫ਼ਤੇ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹਦੇ ਨਾਲ ਹੀ ਕੁਛ ਹੋਰ ਖਬਰਾਂ ਦੇ ਵਿੱਚ ਅਲਬਰਟਾ ਦੇ ਵਿੱਚ RCMP ਜਿਹੜੀ ਹੈ ਉਹ ਚੋਰੀਆਂ ਦੀ ਅਤੇ ਸਮਾਨ ਦੀ ਚੋਰੀਆਂ ਦੀ ਜਿਹੜੀ ਸਮਾਨ ਅਤੇ ਤੇਲ ਦੀ ਚੋਰੀ ਦੀ ਗੱਲ ਜਿਹੜੀ ਹੈ ਉਹ ਇਸ ਕਟਾਈ ਦੇ ਸੀਜ਼ਨ ਵਿੱਚ, ਹਾਰਵੈਸਟ ਦੇ ਸੀਜ਼ਨ ਦੇ ਵਿੱਚ ਕਰਦੀ ਹੈ। RCMP ਨੇ ਫਾਰਮਰਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਬਿਜ਼ੀ ਪੀਰੀਅਡ ਵਿੱਚ ਜਦੋਂ ਅਸੀਂ ਖੇਤਾਂ ਦੇ ਵਿੱਚ ਹੀ ਬੜੀ ਮਹਿੰਗੀ ਮਸ਼ੀਨਰੀ ਛੱਡ ਜਾਂਦੇ ਹਾਂ ਅਤੇ ਉਹਨੂੰ ਅਸੀਂ ਕਿਵੇਂ ਬਚਾਉਣਾ। ਸੋ ਇਹ ਸਲਾਹ RCMP ਦੇ ਰਹੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਬੜੀ ਵੱਡੀ ਮਸ਼ੀਨਰੀ

0: ਤੁਸੀਂ ਸਿਕਿਉਰਿਟੀ ਮੈਜਰ ਦੇ ਤੌਰ 'ਤੇ ਬਚ ਸਕਦੇ ਹੋ। ਸੋ ਹਰ ਪਾਸੇ ਜਿਹੜਾ ਖਿਆਲ ਰੱਖਣਾ ਪੈਂਦਾ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਸਮਾਂ ਸਮਾਪਤ ਹੋਇਆ ਜੀ। ਹੋਈਆਂ ਭੁੱਲਾਂ ਚੁੱਕਾਂ ਲਿਖੇ ਮਾਂ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ canada.ca/surakhit-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
3: ਵਿਜ਼ਿਟ sabrang.ca
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
5: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835। ਬਾਏ ਬਾਏ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ।

ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਦੇ ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਦੇ ਨਾਲ ਕਿਸੇ ਦੀ ਜ਼ਿੰਦਗੀ ਰੌਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਸਾਲ 3 ਵਾਰੀ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਰਾਇਲ ਹੋਟਲ ਦੇ ਵਿੱਚ ਖੂਨਦਾਨ ਕਰਨ ਲਈ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਖੂਨਦਾਨ ਦੀ ਬੁਕਿੰਗ ਲਈ ਜਾਂ ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਫੋਨ ਕਰ ਸਕਦੇ ਹੋ ਜੀ ਬਿੱਲ ਕਾਲੋ ਜੀ ਨੂੰ, ਜਿਨ੍ਹਾਂ ਦਾ ਫੋਨ ਨੰਬਰ ਹੈ 403-617-9045 403-617-9045।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 5

0: 3069 Swana Boulevard Northeast Calgary Pixel Photo Studio Zindagi de palanu qaid karde hoye ik photo ik waar
1: Road te nava truck chadan layi thabba notan da lagda hai ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ

0: ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗਲੀ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 ਸਟਾਰ ਮੂਵਿੰਗ

ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ